0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਤੋ ਬਿਸਮਿਲ੍ਲਾ ਕਰਦੇ ਹਾਂ
2: ਬਿਸਮਿਲ੍ਲਾ ਕਰਦੇ ਹਾਂ

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਟੂਟ ਜਾਤੇ ਹੈ ਦਿਲ ਇਸ਼ਕ ਕੇ ਦਰਬਾਰੋਂ ਮੇਂ ਲੌਟ ਜਾਤੇ ਹੈ ਆਸ਼ਿਕ ਬਰਫ ਕੇ ਅੰਗਾਰੋਂ ਮੇਂ ਸੁਨਾ ਹੈ ਢੂੰਢਣੇ ਸੇ ਖੁਦਾ ਵੀ ਮਿਲ ਜਾਤਾ ਹੈ ਸ਼ਾਇਦ ਹਮ ਵੀ ਮਿਲ ਜਾਏ ਤੁਮੇ ਇੱਕ ਦਿਨ ਟੂਟੇ ਹੋਏ ਸਿਤਾਰੋਂ ਮੇਂ।

0: شکریہ آپ نے ایف ایم 101 ٹیون کیا۔
1: We will be back after this short commercial break. Stay with us.
2: السلام علیکم سامعین، پروگرام جان ہے تے جہان ہے تے نال طاہرہ جبین حاضر ہے۔ اج ساڈے پروگرام وچ ساڈے مہمان نے ہومیو ڈاکٹر سعید انور سلیری صاحب۔ ڈاکٹر صاحب سابقا وائس پرنسپل نے لاہور میڈیکل کالج دے وچ تے انہاں دا ایس شعبے دے وچ 30 سالہ تجربہ ہے۔ سامعین تانوں کوئی بھی مسئلہ ہوئے تسی کلینک آ سکدے ہو، اگر کوئی مریض کلینک نہیں آ سکدا تے او ڈاک دے ذریعے وی ڈاکٹر صاحب کولوں دوائی منگوا سکدا ہے۔ ڈاکٹر صاحب دا پتہ نوٹ کر لو، انور ہسپتال نزد تھانہ بدامی باغ لاہور۔ ڈاکٹر صاحب دا فون نمبر ہے 03-00-44-13-860 یعنی 03-44-13-860۔ ڈاکٹر صاحب دے کلینک دے اوقات کار نے صبح 12 بجے تو لے کے شام 5 بجے تک تے رات 8 بجے تو لے کے 11 بجے تک اپنے کلینک تے مریض ویکھتے نے۔ ਇਸ ਦੌਰਾਨ ਤੁਸੀਂ ਕਲੀਨਿਕ ਆ ਸਕਦੇ ਹੋ ਔਰ ਜਿਹੜੇ ਮਰੀਜ਼ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਪ੍ਰੋਗਰਾਮ ਦਾ ਆਗਾਜ਼ ਕਰਨੇ ਆ, ਸਾਡੇ ਨਾਲ ਮੌਜੂਦ ਨੇ ਹੋਮਿਓ ਪ੍ਰੋਫੈਸਰ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ। ਅਸਲਾਮ ਵਾਲੇਕੁਮ ਡਾਕਟਰ ਸਾਹਿਬ।
3: ਵਾਲੇਕੁਮ ਸਲਾਮ
2: ਡਾਕਟਰ ਸਾਹਿਬ। ਅੱਜ ਸਾਨੂੰ ਕਾਫ਼ੀ ਮੈਸੇਜ ਮਸੂਲ ਹੋਏ ਨੇ। ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਸਾਨੂੰ ਕੀਤਾ ਏ ਮੁਹੰਮਦ ਰਿਆਜ਼ ਨੇ। ਇਹ ਲਿਖਦੇ ਨੇ ਕਿ ਲਾਹੌਰ ਤੋਂ ਮੈਸੇਜ ਕੀਤਾ ਇਹਨਾਂ ਨੇ, ਇਹਨਾਂ ਨੂੰ ਸ਼ੂਗਰ ਦਾ ਮਸਲਾ ਸੀ
3: ਜੀ।
2: ਸ਼ੂਗਰ ਵੀ ਇਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਸੀ। ਇਹ ਕਹਿ ਰਹੇ ਨੇ ਕਿ ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲਈ ਸੀ ਸ਼ੂਗਰ ਦੀ, ਹੁਣ ਮੇਰੀ ਸ਼ੂਗਰ ਕੰਟਰੋਲ ਹੈ। ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਵੀ ਮਹਿਸੂਸ ਹੁੰਦੀ ਸੀ, ਥਕਾਵਟ ਰਹਿੰਦੀ ਸੀ। ਇਹਨਾਂ ਦਵਾਈ 1 ਮਹੀਨਾ ਖਾਧੀ ਹੈ ਔਰ ਇਹ ਕਹਿ ਰਹੇ ਨੇ ਕਿ ਮੇਰੀ ਸ਼ੂਗਰ ਕੰਟਰੋਲ ਹੈ। ਅਤੇ ਡਾਕਟਰ ਸਾਹਿਬ ਤੁਸੀਂ ਨਾ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ
3: ਜੀ। ਬਿਲਕੁਲ, ਸ਼ੂਗਰ ਦਾ ਵੀ ਹੋਮਿਓਪੈਥਿਕ 'ਚ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ, ਅਤੇ ਇਹੀ ਵਜ੍ਹਾ ਕਿ ਤੁਸੀਂ ਹੋਮਿਓਪੈਥਿਕ ਦਵਾਈਆਂ ਖਾਧੀਆਂ ਨੇ ਅਤੇ ਤੁਹਾਡੀ ਸ਼ੂਗਰ ਕੰਟਰੋਲ ਹੋ ਗਈ ਹੈ। ਅਤੇ ਇਹੀ ਵਜ੍ਹਾ ਕਿ ਤੁਸੀਂ ਦਵਾਈ ਖਾਧੀ ਹੈ ਅਤੇ 1 ਮਹੀਨੇ ਤੁਹਾਡੀ ਕੰਟਰੋਲ ਹੋ ਗਈ ਹੈ। ਤੁਹਾਡੀ ਸ਼ੂਗਰ ਜਿਹੜੀ ਹੈ 550 ਤੋਂ ਜ਼ਿਆਦਾ ਆ ਰਹੀ ਸੀ ਜਿਸ ਟਾਈਮ ਮੇਰੇ ਕੋਲ ਆਇਓ। ਬਾਕੀ ਤੁਸੀਂ ਪਰਹੇਜ਼ ਵੀ ਕਰੋ, ਪੈਦਲ ਚੱਲਿਆ ਕਰੋ ਰੋਜ਼ਾਨਾ, ਕਮ ਅਜ਼ ਕਮ 20 ਮਿੰਟ ਰੋਜ਼ਾਨਾ ਪੈਦਲ ਚੱਲੋ। ਮਿੱਠੀਆਂ ਚੀਜ਼ਾਂ ਦਾ, ਬੇਕਰੀ ਦੀਆਂ ਚੀਜ਼ਾਂ ਦਾ ਤੁਸੀਂ ਪਰਹੇਜ਼ ਰੱਖੋ, ਸਬਜ਼ੀਆਂ ਦਾਲਾਂ ਤੁਸੀਂ ਇਸਤੇਮਾਲ ਕਰੋ ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਜੇ ਦਵਾਈ ਤੁਸੀਂ ਖਾਣੀ ਹੈ, ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਤੁਸੀਂ ਇਸਤੇਮਾਲ ਕਰੋ, ਅੱਲਾਹ ਬਿਹਤਰ ਕਰੇਗਾ।
2: ਡਾਕਟਰ ਸਾਹਿਬ ਅਗਲਾ ਸਾਨੂੰ ਮੈਸੇਜ ਕੀਤਾ ਜੇ ਅਕਰਮ ਸਾਹਿਬ ਨੇ ਸ਼ੇਖੂਪੁਰਾ ਤੋਂ
3: ਜੀ।
2: ਇਹ ਲਿਖਦੇ ਨੇ ਕਿ ਮੈਨੂੰ ਨਜ਼ਰ ਦਾ ਮਸਲਾ ਸੀ, ਯਾਨੀ ਨਜ਼ਰ ਵੀ ਕਮਜ਼ੋਰ ਸੀ, ਇਸ ਤੋਂ ਇਲਾਵਾ ਇਹਨਾਂ ਨੂੰ ਸਫੇਦ ਮੋਤੀਆ ਸੀ
3: ਜੀ।
2: ਇਹਨਾਂ ਨੇ ਕਿਹਾ ਹੈ ਕਿ ਮੈਨੂੰ ਡਾਕਟਰਾਂ ਨੇ ਓਪਰੇਸ਼ਨ ਦੇ ਬਾਰੇ 'ਚ ਕਹਿ ਦਿੱਤਾ ਸੀ, ਲੇਕਿਨ ਮੈਂ ਕਿਸੇ ਦੇ ਮਸ਼ਵਰੇ ਨਾਲ ਤੁਹਾਡੇ ਕੋਲ ਆਇਆ ਸਾਂ। ਇਹਨਾਂ ਨੇ ਦਵਾਈ ਤੁਹਾਡੇ ਕੋਲੋਂ ਖਾਧੀ ਹੈ ਕੋਈ 2 ਮਹੀਨਾ। ਇਹ ਕਹਿ ਰਹੇ ਨੇ ਕਿ ਮੇਰਾ ਮੋਤੀਆ ਹੁਣ ਸਾਫ਼ ਹੋ ਗਿਆ, ਨਜ਼ਰ ਵੀ ਕਾਫ਼ੀ ਬਿਹਤਰੀ ਮਹਿਸੂਸ ਹੁੰਦੀ ਹੈ। ਇਹਨਾਂ ਨੇ ਮਜ਼ੀਦ ਦਵਾਈ ਅਰਸਾਲ ਵੱਲੋਂ ਕਿਹਾ ਹੈ, ਕਰਨ ਵੱਲੋਂ ਇਹਨਾਂ ਨੇ ਕਿਹਾ ਹੈ ਕਿ ਮੈਂ ਹੁਣ ਕਲੀਨਿਕ ਨਹੀਂ ਆ ਸਕਾਂਗਾ, ਇਸ ਲਈ ਤੁਸੀਂ ਮੈਨੂੰ VP ਪਾਰਸਲ ਕਰ ਦਿਓ।
3: ਹਾਂਜੀ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ ਅਤੇ ਕਲਕੇਰੀਆ ਫਲੋਰ 12X, ਇਹ 4-4 ਗੋਲੀਆਂ ਤੁਸੀਂ 4 ਟਾਈਮ ਖਾਣੀਆਂ ਨੇ ਅਤੇ ਇਸੇ ਦਵਾਈ ਦੇ ਨਾਲ ਤੁਹਾਡਾ ਸਫੇਦ ਮੋਤੀਆ ਹੁਣ ਕਾਫ਼ੀ ਬਿਹਤਰ ਹੋ ਗਿਆ ਹੈ। ਮਜ਼ੀਦ ਤੁਸੀਂ 2 ਮਹੀਨੇ ਆ ਤੁਸੀਂ ਇਸਤੇਮਾਲ ਕਰੋ, ਕਤਰੇ ਵੀ ਪਾਉਣੇ ਨੇ ਤੁਸੀਂ ਸਨੇਰੀਆ ਵਾਲੇ 2-2 ਕਤਰੇ 3 ਟਾਈਮ, ਅਤੇ ਕੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜ਼ਿਆਦਾ TV ਨਾ ਦੇਖੋ। ਅਗਰ ਤੁਹਾਨੂੰ ਸ਼ੂਗਰ ਹੈ ਤਾਂ ਉਹਨੂੰ ਵੀ ਤੁਸੀਂ ਕੰਟਰੋਲ ਰੱਖੋ, ਕਿਉਂਕਿ ਸ਼ੂਗਰ ਵਾਲਿਆਂ ਨੂੰ ਵੀ ਸਫੇਦ ਮੋਤੀ ਹੋ ਜਾਂਦਾ ਹੈ, ਇਸ ਵਾਸਤੇ ਉਹਦਾ ਵੀ ਤੁਸੀਂ ਕੰਟਰੋਲ ਰੱਖੋ
2: ਜੀ। ਸਾਹਮਣੇ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਹੋਮਿਓ ਡਾਕਟਰ ਮੁਹੰਮਦ ਸਈਦ ਅਨਵਰ ਸੁਲੈਰੀ ਸਾਹਿਬ, ਸਾਬਕਾ ਵਾਈਸ ਪ੍ਰਿੰਸੀਪਲ ਲਾਹੌਰ ਮੈਡੀਕਲ ਕਾਲਜ ਹੈ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 03-00-44-13-860 ਯਾਨੀ 03-44-13-860 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਰਹੀਮਾ ਬੀਬੀ ਨੇ ਕੀਤਾ ਦੇ ਸ਼ਾਹਦਰਾ ਲਾਹੌਰ ਤੋਂ
3: ਜੀ।
2: ਇਹ ਲਿਖਦੀਆਂ ਨੇ ਕਿ ਮੈਨੂੰ ਜੋੜਾਂ ਦੀਆਂ ਦਰਦਾਂ ਦਾ ਬਹੁਤ ਜ਼ਿਆਦਾ ਮਸਲਾ ਸੀ, ਪੱਠਿਆਂ 'ਚ ਖਿਚਾਓ ਔਰ ਕਮਜ਼ੋਰੀ ਬਹੁਤ ਮਹਿਸੂਸ ਹੁੰਦੀ ਸੀ, ਇਸ ਤੋਂ ਇਲਾਵਾ ਚੱਲਣਾ ਫਿਰਨਾ ਵੀ ਬੜਾ ਮੁਸ਼ਕਿਲ ਲੱਗ ਰਿਹਾ ਸੀ, ਲੱਤਾਂ ਵਜ਼ਨੀ ਹੋ ਜਾਂਦੀਆਂ ਸੀ, ਥਕਾਵਟ ਰਹਿੰਦੀ ਸੀ, ਅਸਾਬੀ ਕਮਜ਼ੋਰੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਜੋੜਾਂ ਦੀਆਂ ਦਰਦਾਂ ਦਾ ਵੀ ਮੈਨੂੰ ਆਰਾਮ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਭੇਜ ਦਿਓ।
3: ਹਾਂਜੀ, ਜੋੜਾਂ ਦੀਆਂ ਦਰਦਾਂ ਹੋਣ ਜਾਂ ਗੋਡਿਆਂ ਦੀਆਂ ਦਰਦਾਂ ਜਾਂ ਮੋਹਰਿਆਂ ਦਾ ਮਸਲਾ ਹੋਵੇ, ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹੀ ਵਜ੍ਹਾ ਕਿ ਤੁਸੀਂ ਸਾਡੇ ਕੋਲੋਂ 1 ਮਹੀਨਾ ਦਵਾਈ ਖਾਧੀ ਹੈ, ਤੁਹਾਡੇ ਜੋੜਾਂ ਦੀਆਂ ਦਰਦਾਂ ਠੀਕ ਹੋ ਗਈਆਂ ਨੇ। ਜੋੜਾਂ ਦੀਆਂ ਦਰਦਾਂ ਆਮ ਤੌਰ 'ਤੇ ਦੋ ਕਿਸਮ ਦੀਆਂ ਹੁੰਦੀਆਂ ਨੇ, ਇੱਕ ਗੋਟੀ ਅਰਥਰਾਈਟਸ ਹੈ, ਦੂਸਰੀ ਰੋਮਾਟਾਇਡ ਅਰਥਰਾਈਟਸ ਹੈ। ਤੁਹਾਨੂੰ ਗੋਟੀ ਅਰਥਰਾਈਟਸ ਸੀ, ਤੁਹਾਡਾ ਯੂਰਿਕ ਐਸਿਡ ਕਾਫੀ ਜ਼ਿਆਦਾ ਆਇਆ ਹੋਇਆ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਨੂੰ ਯੂਰਿਕ ਐਸਿਡ ਦੀਆਂ ਵੀ ਦਵਾਈਆਂ ਦਿੱਤੀਆਂ ਨੇ, ਉਹਦੇ ਨਾਲ ਤੁਹਾਡਾ ਉਹ ਵੀ ਠੀਕ ਹੋ ਗਏ ਔਰ ਤੁਹਾਡੀਆਂ ਜੋੜਾਂ ਦੀਆਂ ਦਰਦਾਂ ਵੀ ਠੀਕ ਹੋ ਗਈਆਂ ਨੇ। ਤੁਸੀਂ ਮਜ਼ੀਦ ਅਜੇ 15 ਦਿਨ ਦਵਾਈ ਹੋਰ ਖਾਓ ਅਤੇ ਬਾਕੀ ਤੁਸੀਂ ਪਰਹੇਜ਼ ਵੀ ਕਰੋ, ਨਾਲ ਤੁਸੀਂ ਚਾਵਲ, ਆਲੂ, ਵੱਡਾ ਛੋਟਾ ਗੋਸ਼ਤ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮਜ਼ੀਦ 15 ਦਿਨ ਦਵਾਈ ਤੁਸੀਂ ਜੋੜਾਂ ਦਰਦਾਂ ਵਾਸਤੇ ਹੋਰ ਖਾ ਲਵੋ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਕਰੋ, ਅੱਲਾਹ ਕਰਮ ਕਰੇਗਾ
2: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਰਾਈਵਿੰਡ ਲਾਹੌਰ ਤੋਂ ਕੀਤਾ ਹੈ ਤੋਸੀਫ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ, ਇਹਨਾਂ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਕਾਫੀ ਸਿਹਤ ਹੁਣ ਬਿਹਤਰ ਹੈ, ਸ਼ੂਗਰ ਵੀ ਕੰਟਰੋਲ ਰਹਿੰਦੀ ਹੈ
3: ਜੀ। ਬਿਲਕੁਲ, ਸ਼ੂਗਰ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਕਾਫੀ ਅੱਛੀ ਇਲਾਜ ਇਹਦਾ ਅਤੇ ਕੰਟਰੋਲ ਹੋ ਜਾਂਦੀ ਹੈ, ਜਿੰਨਾ ਮਰਜ਼ੀ ਸ਼ੂਗਰ ਆ ਰਹੀ ਹੋਏ। ਅਤੇ ਸ਼ੂਗਰ ਦੇ ਵੀ ਹਜ਼ਾਰਾਂ ਹੀ ਮਰੀਜ਼ ਨੇ ਇਸ ਟਾਈਮ ਪਾਕਿਸਤਾਨ 'ਚ, 2 ਕਰੋੜ ਮਰੀਜ਼ ਜਿਹੜਾ ਸ਼ੂਗਰ ਦਾ ਹੋ ਚੁੱਕਿਆ ਹੈ। ਐਕਸਰਸਾਈਜ਼ ਨਾ ਕਰਨੀ, ਪੈਦਲ ਨਾ ਚੱਲਣਾ, ਖਾ ਪੀ ਕੇ ਲੇਟਿਆਂ ਰਹਿਣਾ, ਇਹ ਚੀਜ਼ਾਂ ਦੀ ਵਜ੍ਹਾ ਨਾਲ ਵੀ ਕੁਝ ਪਹਿਲੇ ਜ਼ਮਾਨੇ ਦੇ ਵਿੱਚ ਲੋਕ ਦੌੜ ਧੂਪ ਕਰਦੇ ਰਹੇ ਨੇ, ਸਾਈਕਲ ਚਲਾਉਂਦੇ ਰਹੇ ਨੇ, ਪੈਦਲ ਚੱਲਦੇ ਰਹੇ ਨੇ। ਬਹਰਹਾਲ ਸ਼ੂਗਰ ਵਾਸਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ ਅਤੇ 3 ਮਹੀਨੇ ਬਾਅਦ ਤੁਹਾਡਾ ਇੱਕ ਮੇਨ ਟੈਸਟ ਹੋਏਗਾ HbA1c, ਉਹ ਅਸੀਂ 3 ਮਹੀਨੇ ਬਾਅਦ ਕਰਾਉਂਦੇ ਹਾਂ, ਉਹਦੇ 'ਚ ਦੇਖਣਾ ਹੁੰਦਾ ਕਿੰਨੀ ਕੰਟਰੋਲ ਹੈ। HbA1c ਤੁਸੀਂ ਕਰਾ ਕੇ 3 ਮਹੀਨੇ ਬਾਅਦ ਉਹ ਵੀ ਫਿਰ ਸਾਨੂੰ ਭੇਜਣਾ ਹੈ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
2: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਨਾਜ਼ੀਆ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ ਉਮਰ 40 ਸਾਲ ਹੈ, ਇਹਨਾਂ ਨੂੰ ਅਕਸਰ ਮਿਹਦੇ ਦਾ ਮਸਲਾ ਰਹਿੰਦਾ ਹੈ, ਯਾਨੀ ਇਹ ਕਹਿੰਦੇ ਨੇ ਕਿ ਮਿਹਦੇ 'ਚ ਤਕਲੀਫ ਰਹਿੰਦੀ ਹੈ, ਜਲਨ, ਇਸ ਤੋਂ ਇਲਾਵਾ ਖਾਣਾ ਵੀ ਹਜ਼ਮ ਨਹੀਂ ਹੁੰਦਾ, ਮਿਹਦਾ ਖਰਾਬ ਰਹਿੰਦਾ ਹੈ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਅਕਸਰ ਖਾਣਾ ਖਾਣ ਤੋਂ ਬਾਅਦ ਅਫਾਰਾ ਜਿਹਾ ਹੋ ਜਾਂਦਾ, ਯਾਨੀ ਖਾਣਾ ਠੀਕ ਹਜ਼ਮ ਨਹੀਂ ਹੁੰਦਾ, ਦਰਦ ਵੀ ਰਹਿੰਦੀ ਹੈ ਮਿਹਦੇ ਦੇ ਵਿੱਚ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲੋਂ ਦਵਾਈ ਮੰਗਵਾਈ ਸੀ, ਮੇਰੇ ਇਸ ਮਸਲੇ ਦਾ ਕਾਫੀ ਹੱਲ ਹੋ ਗਿਆ ਹੈ ਕਿ ਯਾਨੀ ਤਬੀਅਤ ਬਿਹਤਰ ਹੋ ਗਈ ਹੈ, ਖਾਣਾ ਹਜ਼ਮ ਹੋ ਜਾਂਦਾ ਹੈ, ਲੇਕਿਨ ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
3: ਮਿਹਦੇ ਦਾ ਕਿਸੇ ਕਿਸਮ ਦਾ ਕੋਈ ਵੀ ਮਸਲਾ ਹੋਇਆ, ਅੱਲਾਹ ਤਾਲਾ ਦੇ ਫਜ਼ਲ ਨਾਲ ਉਹ ਵੀ ਠੀਕ ਹੋ ਜਾਂਦਾ ਹੈ। ਤੁਹਾਡੀ ਮੈਂ ਐਂਡੋਸਕੋਪੀ ਦੀ ਰਿਪੋਰਟ ਦੇਖੀ ਸੀ, ਉਹਦੇ 'ਚ ਅਲਸਰ ਆਏ ਸਨ ਤੁਹਾਨੂੰ, ਅਤੇ ਉਹਦੀ ਵਜ੍ਹਾ ਨਾਲ ਤੁਸੀਂ ਕਾਫੀ ਪਹਿਲੇ ਵੀ ਦਵਾਈਆਂ ਖਾਧੀਆਂ ਸੀ, ਲੇਕਿਨ ਤੁਹਾਡੇ ਸਾਡੀ ਦਵਾਈ ਦੇ ਨਾਲ ਤੁਹਾਡਾ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਅਤੇ ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200, ਇਹ 5 ਕਤਰੇ ਤੁਸੀਂ ਸੁਬਹਾ ਸ਼ਾਮ ਪੀਣੇ ਨੇ। ਇਹ ਦਵਾਈ ਤੁਸੀਂ ਬਾਜ਼ਾਰੋਂ ਲੈ ਕੇ ਵੀ ਪੀ ਸਕਦੇ ਹੋ। ਅਤੇ ਮਿਹਦੇ ਦੇ ਵਿੱਚ ਜਲਨ ਹੋਵੇ, ਅਲਸਰ ਹੋਵੇ, ਜਾਂ ਮਿਹਦੇ 'ਚ ਅਫਾਰਾ ਹੋਵੇ, ਗੈਸ ਹੋਵੇ, ਭੁੱਖ ਘੱਟ ਲੱਗਦੀ ਹੋਵੇ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕਬਜ਼ ਵਾਸਤੇ ਵੀ ਇਹ ਦਵਾਈ ਬੜੀ ਅੱਛੀ ਹੈ, ਇਹ ਤੁਸੀਂ ਇਸਤੇਮਾਲ ਕਰੋ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ 1 ਮਹੀਨਾ ਤੁਸੀਂ ਕਰਨੀ ਹੈ, ਇਨਸ਼ਾਅੱਲਾ ਮਿਹਦਾ ਤੁਹਾਡਾ ਮਜ਼ੀਦ ਠੀਕ ਹੋ ਜਾਏਗਾ
2: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਹਾਫਜ਼ਾਬਾਦ ਤੋਂ ਰਿਹਾਨ ਸਾਹਿਬ ਨੇ। ਇਹ ਕਹਿੰਦੇ ਨੇ ਕਿ ਮੇਰੇ ਬੱਚੇ ਨੂੰ ਪੈਦਾਇਸ਼ੀ ਤੌਰ 'ਤੇ ਅੰਧਰਾਤੇ ਦਾ ਮਸਲਾ
3: ਜੀ,
2: ਔਰ ਇਸ ਤੋਂ ਇਲਾਵਾ ਰੋਸ਼ਨੀ 'ਚ ਉਹਨੂੰ ਕੋਈ ਚੀਜ਼ ਨਜ਼ਰ ਆ ਜਾਂਦੀ ਹੈ ਰਾਤ ਦੇ ਟਾਈਮ, ਇਸ ਤਰ੍ਹਾਂ ਉਹਨੂੰ ਨਜ਼ਰ ਵੀ ਬਹੁਤ ਵੀਕ ਹੈ ਔਰ ਬੱਚਾ ਖੁਦ ਵੀ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਚੈੱਕ ਕਰਵਾਉਣ ਤੋਂ ਬਾਅਦ ਦਵਾਈ ਲੈ ਕੇ ਗਿਆ ਸੀ, ਮੇਰੇ ਬੱਚੇ ਨੂੰ ਹੁਣ ਕਾਫੀ ਰੋਸ਼ਨੀ ਚੀਜ਼ਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਹਨਾਂ ਨੇ ਕਿਹਾ ਕਿ ਮਜ਼ੀਦ ਬੱਚੇ ਦੀ ਸਿਹਤ ਵਾਸਤੇ ਔਰ ਨਜ਼ਰ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰ ਦਿਓ।
3: ਅੰਦਰਾਤਾ ਜਿਹੜਾ ਇਹ ਵੀ ਆਮ ਤੌਰ 'ਤੇ ਮਰੂਸੀ ਮਰਜ਼ ਹੈ, ਖਾਨਦਾਨ ਦੇ ਵਿੱਚ ਮੀਆਂ ਬੀਵੀ ਅਗਰ ਆਪਸ 'ਚ ਕਜ਼ਨ ਨੇ ਤਾਂ ਅੱਗੇ ਔਲਾਦ ਨੂੰ ਹੋ ਸਕਦਾ ਹੈ। ਅੰਦਰਾਤੇ ਦੇ ਵਿੱਚ ਆਮ ਤੌਰ 'ਤੇ ਰਾਤ ਨੂੰ ਮਰੀਜ਼ ਨੂੰ ਨਜ਼ਰ ਨਹੀਂ ਆਉਂਦਾ, ਜਿਸ ਵੇਲੇ ਹਨੇਰਾ ਹੁੰਦਾ ਹਨੇਰੇ 'ਚ ਬਿਲਕੁਲ ਨਜ਼ਰ ਨਹੀਂ ਆਉਂਦਾ, ਜਾਂ ਮਾਮੂਲੀ ਨਜ਼ਰ ਆਉਂਦਾ ਹੈ, ਇਸ ਚੀਜ਼ ਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ। ਅਤੇ ਇਹਦਾ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਹੋਮਿਓਪੈਥਿਕ ਦੇ ਵਿੱਚ ਬੜਾ ਮੁਅੱਸਰ ਇਲਾਜ ਮੌਜੂਦ ਹੈ। ਅਤੇ ਦਵਾਈ ਤੁਹਾਨੂੰ ਅਜੇ ਲੰਬਾ ਅਰਸਾ ਖਾਣੀ ਪਏਗੀ। ਤੁਹਾਡੀ ਦਵਾਈ ਹੈ ਜੀ ਚਾਈਨਾ 30, ਇਹ 5 ਕਤਰੇ ਸੁਬਹਾ ਸ਼ਾਮ ਪੀਣੇ ਨੇ ਤੁਸੀਂ। ਅਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, VP ਕਰ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਇਸਤੇਮਾਲ ਕਰੋ, ਉਸ ਤੋਂ ਬਾਅਦ ਦੇਖਾਂਗੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ
2: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ, ਇਹਨਾਂ ਨੂੰ ਨਾ 2-3 ਮਸਲੇ ਨੇ
3: ਜੀ।
2: ਇਹ ਮੁਰੀਦ ਕੇ ਤੂੰ ਤਈਏ ਸਾਹਿਬ ਨੇ ਮੈਸੇਜ ਕੀਤਾ ਹੈ, ਉਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਿਸ C ਦਾ ਵੀ ਮਸਲਾ ਹੈ, ਇਸ ਤੋਂ ਇਲਾਵਾ ਇਹਨਾਂ ਦੀ ਤਬੀਅਤ ਸੁਸਤ ਰਹਿੰਦੀ ਹੈ, ਥਕਾਵਟ, ਇਹਨਾਂ ਨੂੰ ਇਹਦੇ ਨਾਲ ਬਲੱਡ ਪ੍ਰੈਸ਼ਰ ਦਾ ਵੀ ਮਸਲਾ ਹੈ। ਔਰ ਇਹਨਾਂ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਕੋਲੋਂ ਦੋਨਾਂ ਮਸਲਿਆਂ ਵਾਸਤੇ ਦਵਾਈ ਲੈ ਕੇ ਗਿਆ ਸੀ, ਹੈਪਾਟਾਈਟਿਸ ਦੀ ਇਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਤਾਂ ਕਿ ਮੈਂ ਬਲੱਡ ਪ੍ਰੈਸ਼ਰ ਦੀ ਵੀ ਦਵਾਈ ਖਾਂਦਾ ਰਹਾਂ।
3: ਇਹ ਅੱਲਾਹ ਤਾਲਾ ਦੇ ਫਜ਼ਲ ਨਾਲ ਹੈਪਾਟਾਈਟਿਸ ਬਲੱਡ ਪ੍ਰੈਸ਼ਰ ਜਿਹੜਾ ਇਹਦੀ ਵੀ ਦਵਾਈ ਤੁਹਾਨੂੰ ਮੈਂ ਭੇਜ ਰਿਹਾ, ਲੇਕਿਨ ਤੁਸੀਂ ਬਿਹਤਰ ਹੈ ਇੱਕ ਦਫ਼ਾ ਦੁਬਾਰਾ ਆ ਕੇ ਚੈੱਕ ਕਰਾਓ, ਮੈਂ ਰਿਪੋਰਟ ਤੁਹਾਡੀ ਨੈਗੇਟਿਵ ਹੋ ਗਈ ਹੈ, ਕਿਉਂਕਿ ਤੁਹਾਡਾ PCR ਕਰਵਾਇਆ ਸੀ, ਉਹਦੇ ਵਿੱਚ ਜਿਹੜਾ ਨਾ ਤੁਹਾਡੀ ਰਿਪੋਰਟ ਨੈਗੇਟਿਵ ਆਈ ਹੈ। ਅੱਲਾਹ ਤਾਲਾ ਸਫੇਦ ਜਰਕਾਨ ਹੋਵੇ, ਪੀਲਾ ਜਰਕਾਨ ਹੋਵੇ ਜਾਂ ਹੈਪੇਟਾਈਟਸ ਬੀ ਸੀ ਏ, ਇਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਬਲੱਡ ਪ੍ਰੈਸ਼ਰ ਵਾਸਤੇ ਤੁਸੀਂ ਨਮਕ ਦਾ ਪਰਹੇਜ਼ ਰੱਖੋ, ਬਾਜ਼ਾਰੀ ਨਾਨ ਚਨੇ ਮਰੂਨ ਗਜ਼ਾਵਾਂ ਦਾ ਵੀ ਤੁਸੀਂ ਪਰਹੇਜ਼ ਰੱਖੋ, ਅਤੇ ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ ਦੁਬਾਰਾ। ਠੀਕ ਤਾਂ ਤੁਸੀਂ ਹੋ ਗਏ ਹੋ, ਲੇਕਿਨ ਮੈਂ ਦੇਖਣਾ ਚਾਹੁੰਦਾ ਰਿਪੋਰਟਾਂ ਤੁਹਾਡੀਆਂ ਦੁਬਾਰਾ, ਇੱਕ ਦਫ਼ਾ ਤੁਸੀਂ ਕਲੀਨਿਕ ਆ ਜਾਓ
2: ਜੀ। ਡਾਕਟਰ ਸਾਹਿਬ, ਇਹ ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਖਲੀਲ ਸਾਹਿਬ ਨੇ। ਇਹ ਵੀ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਔਰ ਇਹਦੇ ਨਾਲ ਨਾਲ ਬਲੱਡ ਪ੍ਰੈਸ਼ਰ ਦਾ ਮਸਲਾ, ਇਸ ਸਾਬੀ ਕਮਜ਼ੋਰੀ ਵੀ ਸੀ ਇਹਨਾਂ ਨੂੰ। ਇਹਨਾਂ ਲਿਖਿਆ ਹੈ ਕਿ ਮੇਰੇ ਸ਼ੂਗਰ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਦਵਾਈ ਵਾਸਤੇ ਤੁਹਾਨੂੰ ਮੈਸੇਜ ਕੀਤਾ ਹੈ। ਇਹ ਕਹਿੰਦੇ ਨੇ ਕਿ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਮੈਂ ਬਿਲਕੁਲ ਚੱਲ ਫਿਰ ਵੀ ਨਹੀਂ ਸਾ ਸਕਦਾ, ਸਾਬੀ ਕਮਜ਼ੋਰੀ ਮੈਨੂੰ ਬਹੁਤ ਜ਼ਿਆਦਾ ਸੀ ਸ਼ੂਗਰ ਦੀ ਵਜ੍ਹਾ ਤੋਂ, ਬਲੱਡ ਪ੍ਰੈਸ਼ਰ ਵੀ ਮੇਰਾ ਕੰਟਰੋਲ ਹੈ। ਮਜ਼ੀਦ ਇਹਨਾਂ ਨੇ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ ਹੈ।
3: ਹਾਂਜੀ, ਸ਼ੂਗਰ ਦੀ ਵਜ੍ਹਾ ਨਾਲ ਬੰਦਿਆਂ ਨੂੰ ਅਕਸਰ ਆਸਤਾ ਆਸਤਾ ਸਾਬੀ ਕਮਜ਼ੋਰ ਹੋ ਜਾਂਦੀ ਹੈ, ਲੇਕਿਨ ਹੋਮਿਓਪੈਥੀ ਬੜੀ ਸੁਪਰ ਪਾਵਰ ਦਵਾਈਆਂ ਨੇ ਜਿਹਦੇ ਨਾਲ ਇਹ ਮਰਜ਼ ਵੀ ਠੀਕ ਹੋ ਜਾਂਦੇ। ਕਮਜ਼ੋਰੀ, ਥਕਾਵਟ, ਸਾਬੀ ਕਮਜ਼ੋਰੀ, ਇਹ ਸ਼ੂਗਰ ਦੀ ਵਜ੍ਹਾ ਨਾਲ ਤੁਹਾਨੂੰ ਇਹ ਮਸਲਾ ਹੋ ਰਿਹਾ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਸੀਂ ਤੁਹਾਨੂੰ ਦਵਾਈ ਮਜ਼ੀਦ ਇੱਕ ਮਹੀਨਾ ਹੋਰ ਖਾਣੇ ਪੈਣੀ ਹੈ, ਇਨਸ਼ਾਅੱਲਾ ਇਹਦੇ ਨਾਲ ਤੁਹਾਡਾ ਮਜ਼ੀਦ ਤੁਹਾਡੀ ਸਾਬੀ ਕਮਜ਼ੋਰੀ ਠੀਕ ਹੋ ਜਾਏਗੀ, ਅਤੇ ਤੁਹਾਨੂੰ ਦਵਾਈ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਇੱਕ ਮਹੀਨਾ ਇਸਤੇਮਾਲ ਕਰੋ
2: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਸ਼ਾਜ਼ੀਆ ਬੀਬੀ ਨੇ ਕੀਤਾ ਹੈ। ਉਹ ਲਿਖਦੀਆਂ ਨੇ ਕਿ ਮੇਰੀ ਗਰਦਨ ਦੇ ਦੋ ਮੋਹਰੇ ਖਰਾਬ ਹੋ ਗਏ
3: ਜੀ,
2: ਇਸ ਤੋਂ ਇਹਦੀ ਵਜ੍ਹਾ ਤੋਂ ਉਹਨਾਂ ਨੂੰ ਚੱਲਣਾ ਫਿਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ, ਘਰ ਦਾ ਕੰਮ ਕਰਨਾ ਬਹੁਤ ਜ਼ਿਆਦਾ। ਇਹ ਕਹਿੰਦੇ ਨੇ ਕਿ ਮੈਂ ਕਿਸਮ ਦੀ ਬੇਕਾਰੀ ਹੋ ਗਈ ਸਾਂ, ਉੱਠਣਾ ਬੈਠਣਾ ਬਹੁਤ ਮੁਸ਼ਕਿਲ ਸੀ, ਅਕਸਰ ਹੱਡੀਆਂ 'ਚ ਗੋਡਿਆਂ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ 2 ਮਹੀਨੇ ਤੋਂ ਦਵਾਈ ਖਾ ਰਹੀ ਹਾਂ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਕਾਫ਼ੀ ਬਿਹਤਰ ਹਾਂ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਕਿਹਾ ਹੈ।
3: ਹਾਂਜੀ, ਮੋਹਰਿਆਂ ਦਾ ਵੀ ਤੁਹਾਡੀ ਮੈਂ ਪਹਿਲੇ ਜਿਸਲੇ ਆਇਆ ਤੁਸੀਂ MRI ਰਿਪੋਰਟ ਦੇਖੀ ਸੀ, ਅਤੇ ਉਹਦੇ 'ਚ ਮੋਹਰਿਆਂ 'ਚ ਕਾਫ਼ੀ ਮਸਲਾ ਸੀ, ਤੁਹਾਡੇ ਗੈਪ ਆਇਆ ਹੋਇਆ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ। ਇੱਕ ਮਹੀਨਾ ਦਵਾਈ ਖਾਣ ਨਾਲ ਹੀ ਤੁਹਾਡੇ ਮੋਹਰੇ ਕਾਫ਼ੀ ਠੀਕ ਹੋ ਗਏ ਨੇ, ਦਰਦ ਵੀ ਤੁਹਾਡੀ ਖਤਮ ਹੋ ਗਈ ਹੈ, ਲੇਕਿਨ ਮਜ਼ੀਦ ਤੁਸੀਂ ਦਵਾਈ ਅਜੇ 2-3 ਮਹੀਨੇ ਖਾਣੀ ਹੈ ਤਾਂ ਕਿ ਅੱਛੀ ਤਰ੍ਹਾਂ ਤੁਹਾਡੀਆਂ ਹੱਡੀਆਂ ਬਿਹਤਰ ਹੋ ਜਾਣ, ਅਤੇ ਚਾਵਲਾਂ ਦਾ ਵੱਡੇ ਛੋਟੇ ਗੋਸ਼ਤ ਦਾ ਤੁਸੀਂ ਪਰਹੇਜ਼ ਰੱਖੋ। ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ ਤੁਸੀਂ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰੋ
2: ਜੀ। ਸਾਮਿਨ, ਆਖਰ 'ਤੇ ਡਾਕਟਰ ਸਾਹਿਬ ਦਾ ਫੋਨ ਨੰਬਰ, ਉਹਨਾਂ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਨੋਟ ਕਰ ਲਵੋ, 0300-44-1-3-8-6-0, ਯਾਨੀ 0300-44-13-860 ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਰਾਇਵਿੰਡ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਹੈ ਔਰ ਇਸ ਤੋਂ ਇਲਾਵਾ ਮੈਨੂੰ ਅਸਾਬੀ ਕਮਜ਼ੋਰੀ ਹੈ, ਥਕਾਵਟ ਰਹਿੰਦੀ ਹੈ, ਅਕਸਰ ਮੈਨੂੰ ਚੱਲਣਾ ਫਿਰਨਾ ਮੁਸ਼ਕਿਲ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਨਾਲ ਮੇਰਾ ਅਕਸਰ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਦਵਾਈ ਖਾਧੀ ਹੈ, ਕਾਫ਼ੀ ਬਿਹਤਰੀ ਹੈ ਮੇਰੀ ਤਬੀਅਤ ਦੇ ਵਿੱਚ, ਲੇਕਿਨ ਮਜ਼ੀਦ ਤੁਸੀਂ ਮੈਨੂੰ ਦਵਾਈ ਸ਼ੂਗਰ ਦੀ ਇਰਸਾਲ ਕਰ ਦਿਓ।
3: ਹਾਂਜੀ, ਸ਼ੂਗਰ ਵਾਸਤੇ ਅਸੀਂ ਦਵਾਈ ਤੁਹਾਨੂੰ ਭੇਜ ਰਹੇ ਹਾਂ, ਅੱਲਾਹ ਤਾਲਾ ਦੇ ਫਜ਼ਲ ਨਾਲ ਜਿਹੜੀ ਸ਼ੂਗਰ ਦੀ ਸਾਡੀ ਦਵਾਈ ਹੈ ਇਹਦੇ ਨਾਲ ਹਮੇਸ਼ਾ ਹੀ ਕੰਟਰੋਲ ਰਹਿੰਦੀ ਹੈ। ਇਹ ਦਵਾਈ ਤੁਸੀਂ ਖਾਂਦੇ ਰਹੋ, ਤੁਹਾਡੀ ਦਵਾਈ ਹੈ ਜੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ। ਇਹਦੇ ਨਾਲ ਤੁਹਾਡੀ ਦੂਸਰੀ ਦਵਾਈ ਹੈ ਜੀ ਏਸਡ ਫਾਸ ਮਦਰ ਟਿੰਕਚਰ, ਇਹ ਵੀ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਅਤੇ ਕੋਸ਼ਿਸ਼ ਕਰਿਆ ਕਰੋ ਸ਼ੂਗਰ ਵਾਸਤੇ ਪੈਦਲ ਚੱਲਿਆ ਕਰੋ, ਰੋਜ਼ਾਨਾ ਕਮ ਅਜ਼ ਕਮ 20 ਮਿੰਟ ਪੈਦਲ ਚੱਲੋ, ਪਾਣੀ ਦਾ ਇਸਤੇਮਾਲ ਜ਼ਿਆਦਾ ਕਰੋ, ਕਮ ਅਜ਼ ਕਮ 8 ਗਲਾਸ ਪਾਣੀ ਪੀਓ, ਅਤੇ ਇਹਦੇ ਨਾਲ ਇਨਸ਼ਾਅੱਲਾ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਪਾਣੀ ਠੰਡਾ ਪੀਣ ਦੀ ਬਜਾਏ ਤਾਜ਼ਾ ਪਾਣੀ ਪੀਓ ਜਾਂ ਗਰਮ ਥੋੜ੍ਹਾ ਜਿਹਾ ਹੋ ਜਾਵੇ ਜ਼ਿਆਦਾ ਬਿਹਤਰ ਹੈ, ਅਤੇ ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਮਜ਼ੀਦ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ
2: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਰਿਹਾਨਾ ਬੀਬੀ ਨੇ। ਲਿਖਦੀਆਂ ਨੇ ਕਿ ਮੇਰੀ 38 ਸਾਲ ਉਮਰ ਹੈ, ਇਹਨਾਂ ਨੂੰ ਦਮੇ ਦਾ ਮਸਲਾ ਸੀ, ਅਕਸਰ ਸਾਹ ਖਰਾਬ ਹੋ ਜਾਂਦਾ ਸੀ। ਅੱਜ ਕੱਲ੍ਹ ਉਹ ਦੂਸਰਾ ਮਸਲਾ ਵਬਾ ਜਿਹੜੀ ਚੱਲੀ ਹੈ ਕਰੋਨਾ, ਉਹਦੇ ਵੀ ਵਜ੍ਹਾ ਹੈ ਨੇ ਕਿ ਉਹ ਇਨਫੈਕਸ਼ਨ ਹੋ ਜਾਂਦੀ ਹੈ ਲੋਕਾਂ ਨੂੰ। ਲਿਖਦੀਆਂ ਨੇ ਕਿ ਮੈਂ ਦਮੇ ਦੀ ਦਵਾਈ ਤੁਹਾਡੇ ਕੋਲੋਂ ਲੈ ਕੇ ਗਈ ਸਾਂ, ਮੇਰਾ ਦਮਾ ਹੁਣ ਠੀਕ ਹੈ, ਸਾਹ ਵੀ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓ, ਇਹਦੇ ਨਾਲ ਤੁਸੀਂ ਮੈਨੂੰ ਮਜ਼ੀਦ ਪਰਹੇਜ਼ ਵੀ ਦੱਸ ਦਿਓ ਤਾਂ ਕਿ ਅੱਗੋਂ ਤੋਂ ਮੈਂ ਇਸ ਬਿਮਾਰੀ ਤੋਂ ਬਚੀ ਰਵਾਂ।
3: ਹਾਂਜੀ, ਦਮਾ ਐਲਰਜੀ ਜਿਹੜੀ ਹੈ ਇਹਦੇ ਨਾਲ ਸਾਹ ਅਕਸਰ ਖਰਾਬ ਹੋ ਜਾਂਦਾ ਹੈ, ਅਤੇ ਇਹ ਸਾਹ ਦੀ ਵਜ੍ਹਾ ਨਾਲ ਇਹਨੂੰ ਅਸੀਂ ਦਮਾ ਕਹਿੰਦੇ ਹਾਂ। ਕੱਟੇ ਮਿੱਟੀ ਨਾਲ, ਗਰਦੋ ਗੁਬਾਰ ਨਾਲ ਵੀ ਹੁੰਦਾ ਹੈ, ਕੁਝ ਲੋਕਾਂ ਨੂੰ ਪੋਲਨ ਐਲਰਜੀ ਹੁੰਦੀ ਹੈ, ਅਤੇ ਇਹਦੇ ਵਾਸਤੇ ਲੱਸੀ, ਦਹੀਂ, ਚਾਵਲਾਂ ਦਾ ਤੁਸੀਂ ਪਰਹੇਜ਼ ਰੱਖੋ, ਅਤੇ ਕੋਸ਼ਿਸ਼ ਕਰਿਆ ਕਰੋ ਮੂੰਹ 'ਤੇ ਮਾਸਕ ਪਾ ਕੇ ਰੱਖੋ, ਕਿਉਂਕਿ ਕੁਝ ਲੋਕਾਂ ਨੂੰ ਦਮਾ ਜਿਹੜਾ ਕੱਟੇ ਮਿੱਟੀ ਨਾਲ ਹੁੰਦਾ ਹੈ, ਅਤੇ ਇਹ ਤੁਸੀਂ ਪਰਹੇਜ਼ ਵੀ ਕਰੋ, ਲੱਸੀ, ਦਹੀਂ, ਚਾਵਲ ਵਗੈਰਾ ਦਾ ਤੁਸੀਂ ਪਰਹੇਜ਼ ਕਰੋ। ਦਮੇ ਵਾਸਤੇ ਤੁਹਾਡੀ ਦਵਾਈ ਹੈ ਜੀ ਆਰਸੈਨਿਕ 30, ਇਹ ਤੁਸੀਂ 5 ਕਤਰੇ ਸੁਬਹਾ ਦੁਪਹਿਰ ਸ਼ਾਮ ਪੀਣੇ ਨੇ, ਅਤੇ ਇਹਦੇ ਨਾਲ ਇਨਸ਼ਾਅੱਲਾ ਤੁਹਾਡਾ ਦਮਾ ਸਾਹ ਠੀਕ ਹੋ ਜਾਏਗਾ, ਲੇਕਿਨ ਇਹ ਦਵਾਈ ਤੁਹਾਨੂੰ ਕਮ ਸੇ ਕਮ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
2: ਜੀ। ਸਾਮੇਨ, ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮੀਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 03-0044-1386-0, ਯਾਨੀ 03-0044-1386-0। ਇਹਦੇ ਨਾਲ ਹੀ ਹੋਮੀਓ ਡਾਕਟਰ ਸਈਦ ਅਨਵਰ ਸੁਲਹਿਰੀ ਨੂੰ ਅਤੇ ਤਾਹਿਰਾ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
3: ਅੱਲਾ ਹਾਫਿਜ਼।
4: सुनते रहिए FM 101।
5: You're listening to FM 101, Abale Bale Oshawa Shawa।

0: सुनते रहिए FM 101 101 101।
1: हर्बल एक्सपर्ट प्रोफेसर सुलेमान दे तिब्बी मशवरे।
2: सोनी पेनब्राउ तुहाडी खिदमत विच तुहाडी मेज़बान साइमा हाजिर है ते सलाम अर्ज करती है। सोनी पेनब्राउ ते मेरे बुजुर्गो, याद रखो कि साडा ये प्रोग्राम बहुत ही खास ते जबरदस्त प्रोग्राम है, क्योंकि इस प्रोग्राम विच तुसी सुनदे हो
1: प्रोफेसर
2: सुलेमान दे तिब्बी मशवरे। ते पेनब्राउ तुसी ये भी जानदे होवोगे कि प्रोफेसर सुलेमान कोई आम
1: तबीब
2: नहीं, बल्कि ए ओ
1: तबीब
2: ने जिन्हां ने विगड़ियां हुईयां बीमारियां दा कामयाब इलाज लभिया है, जिदी वजह नाल सुलेमान साहब नूं गोल्ड मैडल भी मिलिया है। भैन भराओ, शुगर, ब्लड प्रैशर, जोड़ां दा दर्द, पट्ठियां दा खिचाओ, असाबी कमजोरी, हैपाटाइटिस ते जिगर मेदे दीयां बीमारियां दा मुकम्मल इलाज
1: प्रोफेसर
2: सुलेमान होरां दा बहुत वड्डा कारनामा है। इस लई दूजे मुल्कां दे मरीज़ भी सुलेमान साहब तों इलाज करवा रहे ने। ਸੋਹਣੇ ਭੈਣ ਭਰਾਓ, ਜੇ ਤੁਸੀਂ ਵੀ ਅੱਲਾ ਨਾ ਕਰੇ ਕਿਸੇ ਬਿਮਾਰੀ ਵਿੱਚ ਫਸੇ ਹੋਏ ਹੋਵੋ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਜਿਹਦੇ ਲਈ ਤੁਹਾਨੂੰ ਜ਼ਰੂਰਤ ਹੋਵੇਗੀ
1: ਪ੍ਰੋਫੈਸਰ
2: ਸੁਲੇਮਾਨ ਸਾਹਿਬ ਦੇ ਐਡਰੈਸ ਦੀ। ਤੇ ਜਨਾਬ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰਸ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, यानी 042-377-2710। मोबाइल नंबर है 03004142608, यानी 03004142608। ते साडा ईमेल एड्रेस है suleiman.dawakhana@gmail.com।
2: जी भैन भ्राओ, पता तुसी नोट फरमा लिया। ते जनाब हुन असी तुहाडी मुलाकात कराने हैं मुल्क दे मशहूर तबीब ते यूनानी मेडिकल कॉलेज दे साबिक वाइस प्रिंसिपल जनाब प्रोफेसर सुलेमान साहब नाल। सुलेमान साहब जी, जी आया नू ਤੁਹਾਡੀ ਖਿਦਮਤ ਵਿੱਚ ਬਹੁਤ ਸਾਰੇ ਸਲਾਮ, ਬਹੁਤ ਸਾਰੀਆਂ ਦੁਆਵਾਂ ਅਤੇ ਬਹੁਤ ਸਾਰੇ ਨੇਕ ਜਜ਼ਬਾਤ ਪੇਸ਼ ਕਰਨੀ ਆ ਜਿਹੜੇ ਸਾਡੇ ਭੈਣ ਭਰਾਵਾਂ ਨੇ ਤੁਹਾਡੇ ਲਈ ਲਿਖੇ ਨੇ।
3: ਸਹਿਮਾ ਜੀ, ਬਹੁਤ ਬਹੁਤ ਸ਼ੁਕਰੀਆ। ਜਿਸ ਖਲੂਸ ਨਾਲ ਇਹਨਾਂ ਨੇ ਮੈਨੂੰ ਸਲਾਮ ਤੇ ਦੁਆਵਾਂ ਦਿੱਤੀਆਂ ਨੇ, ਯਕੀਨ ਕਰੋ ਸਹਿਮਾ ਜੀ, ਮੇਰਾ ਦਿਲ ਖੁਸ਼ ਹੋ ਗਿਆ।
2: ਜ਼ਰੂਰ ਹੋਣਾ ਚਾਹੀਦਾ।
3: ਮੈਂ ਵੀ ਆਪਣੇ ਬਜ਼ੁਰਗਾਂ, ਭੈਣਾਂ ਭਰਾਵਾਂ ਅਤੇ ਧੀਆਂ ਦੀ ਖਿਦਮਤ ਵਿੱਚ ਇਸ ਦੁਆ ਦੇ ਨਾਲ ਸਲਾਮ ਅਰਜ਼ ਕਰਨਾ ਵਾਂ ਕਿ ਸੋਹਣਾ ਰੱਬ ਹਰ ਬਿਮਾਰ ਨੂੰ ਸਿਹਤ ਦੇਵੇ ਅਤੇ ਜਿਹੜੇ ਸਿਹਤਮੰਦ ਨੇ ਸੋਹਣਾ ਰੱਬ ਉਹਨਾਂ ਨੂੰ ਬਿਮਾਰੀਆਂ ਤੋਂ ਹਮੇਸ਼ਾ ਦੂਰ ਰੱਖੇ।
2: ਆਮੀਨ ਆਮੀਨ। ਸੁਲੇਮਾਨ ਸਾਹਿਬ, ਸਾਡੇ ਭੈਣ ਭਰਾਵਾਂ ਨੂੰ ਬੜਾ ਚਾਅ ਹੁੰਦਾ ਹੈ ਕਿ ਤੁਸੀਂ ਉਹਨਾਂ ਦੀ ਹਰ ਈਮੇਲ ਦਾ ਜਵਾਬ ਦਿਓ, ਪਰ ਕੀ ਕਰੀਏ ਕਿ ਪ੍ਰੋਗਰਾਮ ਦਾ ਵੇਲਾ ਹੀ ਘੱਟ ਹੈ,
1: ਈਮੇਲਸ ਤੇ ਐਸਐਮਐਸ
2: ਹਮੇਸ਼ਾ ਹੀ ਵੱਧ ਜਾਂਦੀਆਂ ਨੇ। ਸੁਲੇਮਾਨ ਸਾਹਿਬ, ਜੇ ਇਜਾਜ਼ਤ ਹੋਵੇ ਤੇ ਭੈਣ ਭਰਾਵਾਂ ਦੀਆਂ
1: ਈਮੇਲਸ
2: ਖੋਲੀ।
3: ਹਾਂ ਸਹਿਮਾ ਜੀ, ਇਜਾਜ਼ਤ ਇਜਾਜ਼ਤ ਕੋਈ ਅਦਾਲਤ ਤੇ ਨਹੀਂ ਖਿੱਚੋ,
2: ਇਜਾਜ਼ਤ ਨਹੀਂ ਹੈ,
3: ਤੁਸੀਂ ਬਿਸਮਿਲਲਾ ਕਰੋ।
2: ਸੁਲੇਮਾਨ ਸਾਹਿਬ, ਇਹ ਦੱਸੋ ਕਿ ਬਲੱਡ ਪ੍ਰੈਸ਼ਰ ਦੀ ਬਿਮਾਰੀ ਨਾਲ ਅਸਾਬੀ ਕਮਜ਼ੋਰੀ ਵੀ ਹੋ ਜਾਂਦੀ ਹੈ
3: ਜੀ?
2: ਸੁਲੇਮਾਨ ਸਾਹਿਬ, ਅਸੀਂ ਤੇ ਇਹੀ ਸੁਣਿਆ ਹੈ ਕਿ ਬਲੱਡ ਪ੍ਰੈਸ਼ਰ ਦੇ ਸਬਬ ਫਾਲਜ, ਗੁਰਦਿਆਂ ਦੀ ਖਰਾਬੀ ਤੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ, ਇਹ ਅਸਾਬੀ ਕਮਜ਼ੋਰੀ ਕਿਉਂ ਹੁੰਦੀ ਹੈ?
3: ਸਹਿਮਾ ਜੀ, ਤੁਹਾਡੀ ਇਹ ਗੱਲ ਠੀਕ ਹੈ ਕਿ ਬਲੱਡ ਪ੍ਰੈਸ਼ਰ ਨਾਲ ਫਾਲਜ ਵਗੈਰਾ ਹੋ ਸਕਦਾ ਹੈ, ਪਰ ਅਸਾਬੀ ਕਮਜ਼ੋਰੀ ਵੀ ਹੋ ਜਾਂਦੀ ਹੈ।
2: ਅੱਛਾ।
3: ਸਹਿਮਾ ਜੀ, ਅਸਾਬੀ ਕਮਜ਼ੋਰੀ ਬਲੱਡ ਪ੍ਰੈਸ਼ਰ ਦੇ ਸਬਬ ਨਹੀਂ ਹੁੰਦੀ, ਬਲਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਅਸਾਬੀ ਕਮਜ਼ੋਰੀ ਨੂੰ ਪੈਦਾ ਕਰਦੀਆਂ ਨੇ।
2: ਅੱਛਾ, ਅਸਲ ਗੱਲ ਇਹ ਵੇ। ਸੁਲੇਮਾਨ ਸਾਹਿਬ, ਇਹਦਾ ਕੋਈ ਹੱਲ ਵੀ ਹੋਵੇਗਾ
3: ਜੀ?
2: ਮੇਰਾ ਮਤਲਬ ਹੈ, ਜਿਹੜੇ ਭਰਾ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਅਸਾਬੀ ਕਮਜ਼ੋਰੀ ਵਿੱਚ ਫਸੇ ਹੋਏ ਨੇ, ਉਹਨਾਂ ਦੀ ਕਮਜ਼ੋਰੀ ਕਿੰਜ ਦੂਰ ਹੋਵੇਗੀ?
1: ਸੁਲੇਮਾਨ ਸਾਹਿਬ,
2: ਇਹ ਗੱਲ ਸਾਡੇ ਇੱਕ ਭਰਾ ਮੁਨੀਰ ਚੀਮਾਰੋਂ ਪੁੱਛੀ ਹੈ।
3: ਮੇਰੇ ਭਾਈ, ਤੁਸੀਂ ਮੇਰੀ ਗੱਲ ਜ਼ਰੂਰ ਸੁਣੀ ਹੋਵੇਗੀ ਜਿਹੜੀ ਮੈਂ ਹੁਣੇ ਸਹਿਮਾ ਹੋਰਾਂ ਨਾਲ ਕੀਤੀ ਹੈ ਕਿ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨਾਲ ਕਮਜ਼ੋਰੀ ਹੋ ਸਕਦੀ ਹੈ, ਪਰ ਬਲੱਡ ਪ੍ਰੈਸ਼ਰ ਕਾਬੂ ਰੱਖਣਾ ਵੀ ਤਾਂ ਜ਼ਰੂਰੀ ਹੈ।
2: ਬਿਲਕੁਲ।
3: ਇਸ ਲਈ ਉਹ ਦਵਾਈ ਤਾਂ ਖਾਣੀ ਪਵੇਗੀ, ਬਾਕੀ ਰਹਿ ਗਈ ਕਮਜ਼ੋਰੀ ਅਤੇ ਇਹ ਕੋਈ ਫਿਕਰ ਵਾਲੀ ਗੱਲ ਨਹੀਂ, ਕਿਉਂਕਿ ਸੋਹਣੇ ਰੱਬ ਨੇ ਸਾਨੂੰ ਇਹੋ ਜਿਹੀਆਂ ਜੜੀ ਬੂਟੀਆਂ ਦਿੱਤੀਆਂ ਨੇ ਜਿਹਦੇ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਸਬਬ ਜਿਹੜੀ ਕਮਜ਼ੋਰੀ ਹੁੰਦੀ ਹੈ ਉਹਨੂੰ ਦੂਰ ਕੀਤਾ ਜਾ ਸਕਦਾ ਹੈ। ਮੇਰੇ ਭਾਈ, ਤੁਸੀਂ ਦਿਲ ਛੋਟਾ ਨਾ ਕਰੋ ਅਤੇ ਕਿਸੇ ਦਿਨ ਮੇਰੇ ਕੋਲ ਦਵਾਖਾਨੇ 'ਤੇ ਆਓ, ਮੈਂ ਇਸ ਕਮਜ਼ੋਰੀ ਦਾ ਪੂਰਾ ਇਲਾਜ ਤੁਹਾਨੂੰ ਦੱਸਾਂਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਅਸਾਬੀ ਕਮਜ਼ੋਰੀ ਦੂਰ ਹੋ ਜਾਵੇਗੀ
2: ਅਤੇ
3: ਤੁਸੀਂ ਖੁਸ਼ੀ ਵੀ ਮਹਿਸੂਸ ਕਰੋਗੇ।
2: ਜੀ ਮੁਨੀਰ ਭਾਈ, ਹੁਣ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਤੋਂ ਬਾਅਦ ਵੀ ਕਮਜ਼ੋਰੀ ਦਾ ਸ਼ਿਕਾਰ ਨਹੀਂ ਹੋਵੋਗੇ, ਕਿਉਂਕਿ
1: ਪ੍ਰੋਫੈਸਰ
2: ਸੁਲੇਮਾਨ ਹੋਰਾਂ ਕੋਲ ਇਹਦਾ ਪੱਕਾ ਇਲਾਜ ਹੈ। ਇਸ ਲਈ ਤਾਂ ਸਾਰੇ ਲੋਕ ਇਹਨਾਂ ਨੂੰ ਸਿਆਣਾ ਤਬੀਬ ਕਹਿੰਦੇ ਨੇ।
1: ਸੁਲੇਮਾਨ ਸਾਹਿਬ ਅਗਲੀ ਮੇਲ ਹਾਜ਼ਰ ਹੈ
2: ਜਿਹੜੀ ਰਾਏ ਬਸ਼ੀਰ ਹੋਰਾਂ ਲਿਖੀ ਹੈ। ਰਾਏ ਸਾਹਿਬ ਫਰਮਾਉਂਦੇ ਨੇ ਕਿ ਮੇਰੀਆਂ ਪਿੰਨੀਆਂ ਪੀੜ ਕਰਦੀਆਂ ਨੇ, ਕੰਮ ਕਾਰ ਤੋਂ ਥਕੇੜਾ ਬਹੁਤ ਹੋ ਜਾਂਦਾ, ਭੁੱਖ ਬਹੁਤ ਲੱਗਦੀ ਹੈ ਪਰ ਜਿਸਮ ਦੀ ਕਮਜ਼ੋਰੀ ਨਹੀਂ ਜਾਂਦੀ। ਮੈਂ ਤਾਕਤ ਦੀ ਦਵਾਈ ਵੀ ਖਾਧੀ ਸੀ ਪਰ ਪਿੰਨੀਆਂ ਦੀ ਪੀੜ ਨਹੀਂ ਗਈ। ਮੈਨੂੰ ਮਸ਼ਵਰਾ ਦਿਓ ਸੁਲੇਮਾਨ ਸਾਹਿਬ, ਮੈਂ ਕੀ ਕਰਾਂ?
3: ਬਸ਼ੀਰ ਭਾਈ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹ ਫਿਕਰ ਵਾਲੀ ਹੈ, ਕਿਉਂਕਿ ਇਹੋ ਜਿਹੀ ਹਾਲਤ ਸ਼ੂਗਰ ਨਾਲ ਹੁੰਦੀ ਹੈ। ਮੇਰੇ ਭਾਈ, ਮੈਂ ਤੁਹਾਨੂੰ ਮਸ਼ਵਰਾ ਦੇਣਾ ਕਿ ਤੁਸੀਂ ਫੌਰੀ ਤੌਰ 'ਤੇ ਆਪਣੀ ਸ਼ੂਗਰ ਚੈੱਕ ਕਰਵਾਓ ਅਤੇ ਉਹਦੀ ਰਿਪੋਰਟ ਲੈ ਕੇ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਫਿਰ ਹੀ ਮੈਂ ਤੁਹਾਨੂੰ ਕੋਈ ਮਸ਼ਵਰਾ ਦਿਆਂਗਾ ਕਿ ਤੁਹਾਡਾ ਕੀ ਇਲਾਜ ਹੋਣਾ ਚਾਹੀਦਾ ਹੈ। ਵੈਸੇ ਬਸ਼ੀਰ ਭਾਈ, ਰੱਬ ਨਾ ਕਰੇ ਜੇ ਤੁਹਾਨੂੰ ਸ਼ੂਗਰ ਵੀ ਹੋਈ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਜੇ ਫੌਰਨ ਹੀ ਇਹਦਾ ਇਲਾਜ ਸ਼ੁਰੂ ਹੋ ਜਾਵੇ ਤਾਂ ਸ਼ੂਗਰ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਰੱਬ ਤੁਹਾਡੇ 'ਤੇ ਵੀ ਕਰਮ ਕਰੇਗਾ ਅਤੇ ਤੁਹਾਨੂੰ ਆਰਾਮ ਦੇਵੇਗਾ।
2: ਬਿਲਕੁਲ ਸਹੀ, ਰੱਬ ਚੰਗੀਆਂ ਕਰੇਗਾ। ਸੁਲੇਮਾਨ ਸਾਹਿਬ, ਇਹ ਹੈਪੇਟਾਈਟਿਸ ਦੀ ਬਿਮਾਰੀ ਬਹੁਤ ਹੀ ਵੱਧਦੀ ਜਾ ਰਹੀ ਹੈ
3: ਜੀ, ਬਿਲਕੁਲ,
2: ਤੇ ਇਸ ਬਾਰੇ ਈਮੇਲਸ ਵੀ ਮਿਲੀਆਂ ਨੇ। ਤੁਸੀਂ ਇਹ ਦੱਸੋ ਕਿ ਬਿਮਾਰੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ?
3: ਸਹਿਮਾ ਜੀ, ਹੈਪੇਟਾਈਟਿਸ ਇਹ ਜਿਹੜੀ ਹੈ ਨਾ, ਬੜੀ ਖਤਰਨਾਕ ਬਿਮਾਰੀ ਹੈ।
2: ਅੱਛਾ ਅੱਛਾ,
3: ਤੇ ਇਹਦੇ ਤੋਂ ਬਚਣ ਲਈ ਸਾਨੂੰ ਸਫਾਈ ਸੁਥਰਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ। ਮਸਲ, ਅਸੀਂ ਨਾਈ ਦੀ ਦੁਕਾਨ ਤੇ ਜਾਂਦੇ ਹਾਂ ਤੇ ਉਹਦੇ ਔਜ਼ਾਰ ਜਿਹੜੇ ਨੇ ਬਿਲਕੁਲ ਸਾਫ਼ ਹੋਣੇ ਚਾਹੀਦੇ ਨੇ, ਦੰਦਾਂ ਦੇ ਡਾਕਟਰ ਕੋਲ ਜਾਂਦੇ ਤੇ ਉਹਦੇ ਔਜ਼ਾਰ ਵੀ ਬਿਲਕੁਲ ਸਾਫ਼ ਤੇ ਸੁਥਰਾਈ ਯਾਨੀ ਕਿ ਉੱਥੇ ਹੋਣੀ ਚਾਹੀਦੀ ਹੈ। ਔਰ ਦੂਸਰੀ ਗੱਲ ਹੈ ਕਿ ਅਗਰ ਕਿਸੇ ਮਰੀਜ਼ ਦਾ ਜਾਂ ਕਿਸੇ ਬੰਦੇ ਦਾ ਅਸੀਂ ਖੂਨ ਲੈਂਦੇ ਹਾਂ ਤੇ ਉਹ ਦੇਖਣਾ ਚਾਹੀਦਾ ਕਿ ਕਿਸੇ ਇਹ ਮਰੀਜ਼ ਹੈਪੇਟਾਈਟਿਸ ਦਾ ਮਰੀਜ਼ ਤੇ ਨਹੀਂ। ਇਸ ਤੋਂ ਇਲਾਵਾ ਤੁਸੀਂ ਰੋਹ ਵਾਲੀਆਂ ਦੁਕਾਨਾਂ ਦੇਖਦੇ ਹੋ, ਵੇਲਣਾ ਜਿਹੜਾ ਹੁੰਦਾ ਉਹ ਲੱਗਿਆ ਹੁੰਦਾ ਤੇ ਉੱਥੇ ਜਿਹੜਾ ਨਾ ਇੱਕ ਉਹਨਾਂ ਨੇ ਡੋਰ ਰੱਖਿਆ ਹੁੰਦਾ, ਉਹਦੇ 'ਚ ਪਾਣੀ ਪਾਇਆ ਹੁੰਦਾ ਤੇ ਉਹਦੇ ਤੋਂ ਸਾਰੇ ਜਿਹੜਾ ਨਾ ਧੋ ਧੋ ਕੇ ਯਾਨੀ ਕਿ ਖੰਗਾਲ ਕੇ ਜਿਹੜਾ ਨਾ ਉਹ ਗਲਾਸ ਤੇ ਤੰਦਰੁਸਤ ਆਦਮੀ ਨੂੰ ਵੀ ਪਿਆਈ ਜਾਂਦੇ ਨੇ ਤੇ ਦੂਸਰੇ ਨੇ ਆਦਮੀ ਜਿਹੜਾ ਹੁੰਦਾ ਬਿਮਾਰ ਉਹਨੇ ਵੀ ਪਿਆਈ ਜਾਂਦੇ ਨੇ ਤੇ ਉਹ ਬਿਮਾਰ ਆਦਮੀ ਜਿਹੜਾ ਹੁੰਦਾ ਜਿਹੜਾ ਹੈਪੇਟਾਈਟਿਸ ਹੈ ਇਹ ਇੱਕ ਵਾਇਰਸ ਹੈ, ਇਹ ਇਹਦਾ ਨਾਂ ਜੇ ਹੈਪੇਟੂਟ੍ਰੋਪਿਕ। ਇਹ ਬੜੀ ਆਸਾਨੀ ਨਾਲ ਜਿਹੜਾ ਨਾ ਇਹ ਟ੍ਰਾਂਸਫਰੇਬਲ ਬਿਮਾਰੀ ਹੈ, ਬੜੀ ਆਸਾਨੀ ਨਾਲ ਇੱਕ ਬਿਮਾਰ ਆਦਮੀ ਤੋਂ ਤੰਦਰੁਸਤ ਆਦਮੀ ਨੂੰ ਲੱਗ ਜਾਂਦੀ ਹੈ। ਤੇ ਯਕੀਨ ਕਰੋ, ਮੈਂ ਤਾਂ ਕਹਾਂਗਾ ਕਿ ਉਹ ਵੇਲਣਾ ਨਹੀਂ, ਉਹ ਤੇ ਮਸ਼ੀਨ ਹੈ ਇਹ ਬਿਮਾਰੀ ਦੀ ਜਿਹੜੀ ਇੱਕ ਆਦਮੀ ਤੋਂ ਦੂਸਰੇ ਆਦਮੀ ਨੂੰ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਤੇ ਇਹ ਬੜਾ ਖਾਸ ਖਿਆਲ ਰੱਖਣਾ ਚਾਹੀਦਾ ਇਹਨਾਂ ਨੂੰ।
2: ਸੁਲੇਮਾਨ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਮੁਸੀਬਤ ਇਹ ਵੇ ਕਿ ਲੋਕ ਇਹਨਾਂ ਗੱਲਾਂ ਦਾ ਖਿਆਲ ਹੀ ਨਹੀਂ ਕਰਦੇ। ਬਹਰਹਾਲ, ਰੱਬ ਸਾਰਿਆਂ ਨੂੰ ਇਸ ਭੈੜੀ ਬਿਮਾਰੀ ਤੋਂ ਬਚਾਏ।
3: ਆਮੀਨ।
2: ਸੋਹਣੇ ਭੈਣ ਭਰਾਓ, ਸਾਡੇ ਮੁਲਕ ਦੇ ਮਸ਼ਹੂਰ ਤਬੀਬ ਸੁਲੇਮਾਨ ਸਾਹਿਬ ਤੁਹਾਨੂੰ ਸਿਹਤ ਤੇ ਤੰਦਰੁਸਤੀ ਬਾਰੇ ਸੋਹਣੀਆਂ ਸੋਹਣੀਆਂ ਗੱਲਾਂ ਦੱਸ ਰਹੇ ਨੇ। ਤੁਹਾਡੀ ਬਾਕੀ
1: ਈਮੇਲਸ ਤੇ SMS
2: ਕੁਝ ਦੇਰ ਬਾਅਦ ਪੜਾਂਗੀ। ਪਹਿਲੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰਸ ਤਾਂ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਆਪ ਵੀ ਮੁਲਾਕਾਤ ਕਰ ਸਕੋ ਤੇ ਇਲਾਜ ਬਾਰੇ ਮਸ਼ਵਰਾ ਵੀ ਕਰ ਸਕੋ। ਤੇ ਲਓ ਲਿਖੋ,
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160 ਯਾਨੀ 042-3772-7160। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਜੀ ਸੋਹਣੇ ਭੈਣ ਭਰਾਓ, ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਕੋਲ ਆ ਗਿਆ ਹੈ ਇਹੋ ਜਿਹੇ ਤਬੀਬ ਦਾ ਪਤਾ ਜਿਹੜਾ ਹਕਮਤ ਦਾ ਮਾਹਿਰ ਤੇ ਕਾਮਯਾਬ ਇਲਾਜ ਲਈ ਬਹੁਤ ਹੀ ਮਸ਼ਹੂਰ ਹੈ, ਯਾਨੀ ਪ੍ਰੋਫੈਸਰ ਸੁਲੇਮਾਨ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਤਹਿਮੂਰ ਹੋਰਾਂ ਦੀ ਹੈ।
3: ਜੀ ਜੀ
2: ਸੁਲੇਮਾਨ ਸਾਹਿਬ, ਈਮੇਲ ਵਿੱਚ ਇੱਕ ਰਿਪੋਰਟ ਵੀ ਹੈ ਜਿਹੜੀ ਤੁਸੀਂ ਵੇਖ ਚੁੱਕੇ ਹੋ।
3: ਹਾਂ ਹਾਂ, ਮੈਂ ਦੇਖੀ ਹੈ।
2: ਸੁਲੇਮਾਨ ਜੀ, ਇਹ ਭਾਈ ਬਹੁਤ ਦੁਖੀ ਨੇ। ਈਮੇਲ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ICSI ਵੀ ਕਰਵਾਇਆ ਤੇ ਬਹੁਤ ਪੈਸੇ ਖਰਚ ਕੀਤੇ ਨੇ, ਪਰ ਇਹਨਾਂ ਨਾਲ ਮੈਨੂੰ ਕੋਈ ਆਰਾਮ ਹੀ ਨਹੀਂ ਆਇਆ।
3: ਅੱਛਾ
2: ਸੁਲੇਮਾਨ ਸਾਹਿਬ, ਇਹਨਾਂ ਨੂੰ ਕੋਈ ਮਸ਼ਵਰਾ ਦਿਓ ਕਿ ਕੀ ਕਰਨ?
3: ਤੈਮੂਰ ਸਾਹਿਬ, ਮੇਰੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹਦਾ ਬੜਾ ਪੱਕਾ ਤੇ 100% ਇਨਸ਼ਾਅੱਲਾ ਕਾਮਯਾਬ ਇਲਾਜ ਮੌਜੂਦ ਹੈ ਤੇ ਅੱਲਾ ਦੀ ਖਾਸ ਕਰਮ ਰਾਜ਼ੀ ਹੈ ਕਿ ਸਾਡੇ ਇਲਾਜ ਨਾਲ ਹੁਣ ਤੀਕਰ ਬਹੁਤ ਸਾਰੇ ਮਰੀਜ਼ਾਂ ਨੂੰ ਆਰਾਮ ਆ ਚੁੱਕਿਆ ਹੈ। ਅਤੇ ਮੇਰੇ ਭਾਈ, ਤੁਸੀਂ ਲਿਖਿਆ ਕਿ ਤੁਸੀਂ ICSI ਕਰਵਾਈ ਹੈ, ਇਹ ਇੱਕ ਜਿਹੜਾ ਨਾ ਗੈਰ ਫਿਤਰੀ ਤਰੀਕਾ ਹੈ ਜਿਹਦੇ ਉੱਤੇ ਤਕਰੀਬਨ 2-2.5 ਲੱਖ ਰੁਪਇਆ ਖਰਚ ਹੋ ਜਾਂਦਾ ਹੈ ਔਰ ਕਾਮਯਾਬੀ ਦੇ ਜਿਹੜੇ ਚਾਂਸਿਸ ਨੇ ਨਾ ਉਹ ਵੀ ਤਕਰੀਬਨ 25% to 30% ਨੇ ਅਤੇ ਇਸ ਵਾਸਤੇ ਤੁਹਾਨੂੰ ਉਹਨਾਂ ਨਾਲ ਫ਼ਰਕ ਨਹੀਂ ਪਿਆ, ਲੇਕਿਨ ਇਨਸ਼ਾਅੱਲਾ ਸਾਡੇ ਕੋਲ ਐਸੀ ਜਿਹੜੀ ਬੂਟੀਆਂ ਨੇ ਜੇ ਰੱਬ ਨੇ ਚਾਹਿਆ ਤੁਸੀਂ ਇਨਸ਼ਾਅੱਲਾ ਔਲਾਦ ਦੀ ਖੁਸ਼ੀ ਜਿਹੜਾ ਨਾ ਜ਼ਰੂਰ ਦੇਖੋਗੇ
2: ਇਨਸ਼ਾਅੱਲਾ ਤਾਲਾ। ਤੈਮੂਰ ਸਾਹਿਬ, ਸਾਡੀ ਵੀ ਦੁਆ ਹੈ ਕਿ ਰੱਬ ਤੁਹਾਡੀਆਂ ਮੁਰਾਦਾਂ ਨੂੰ ਪੂਰਾ ਕਰੇ। ਆਮੀਨ। ਸੁਲੇਮਾਨ ਸਾਹਿਬ ਅਗਲੀ ਈਮੇਲ ਪੇਸ਼ ਕਰਨੀ ਆ ਜਿਹੜੀ ਅਬਦੁਲ ਹਮੀਦ ਸਾਹਿਬ ਦੀ ਹੈ। ਇਹ ਲਿਖਦੇ ਨੇ ਕਿ ਮੈਂ ਤੇ ਮੇਰੀ ਬੀਵੀ ਦੋਵਾਂ ਨੂੰ ਮੈਦੇ ਦੀ ਤਕਲੀਫ ਹੈ, ਰੋਟੀ ਹਜ਼ਮ ਨਹੀਂ ਹੁੰਦੀ, ਖੱਟੀਆਂ ਡਕਾਰਾਂ ਤੇ ਸੀਨੇ ਵਿੱਚ ਸਾੜ ਪੈਂਦਾ, ਇੰਜ ਲੱਗਦਾ ਜਿਵੇਂ ਢਿੱਡ ਫੁੱਲ ਗਿਆ। ਸੁਲੇਮਾਨ ਸਾਹਿਬ ਕੋਈ ਇਹੋ ਜਿਹੀ ਦਵਾਈ ਦੱਸੋ ਕਿ ਮੈਦਾ ਬਿਲਕੁਲ ਠੀਕ ਹੋ ਜਾਵੇ, ਬੜੀ ਮਿਹਰਬਾਨੀ ਹੋਵੇਗੀ। ਸੁਲੇਮਾਨ ਸਾਹਿਬ, ਮੈਦੇ ਦੀ ਬਿਮਾਰੀ ਵੀ ਬੜੀ ਭੈੜੀ ਹੁੰਦੀ, ਬੰਦੇ ਦਾ ਦਿਲ ਵੀ ਕਰਦਾ ਤੇ ਹੋਵੇ ਨਾ ਕਿਤੇ ਚੰਗੀ ਚੀਜ਼ ਖਾਣ ਨੂੰ ਤੇ ਖਾ ਨਹੀਂ ਸਕਦਾ ਕਿਉਂਕਿ ਕੋਈ ਸ਼ੈ ਪਚਦੀ ਨੀ।
3: ਹਾਂਜੀ ਬਿਲਕੁਲ ਜੀ, ਸਹਿਮਾ ਜੀ ਤੁਸੀਂ ਠੀਕ ਆਖਿਆ ਹੈ ਕਿ ਬੰਦਾ ਆਪਣੀ ਪਸੰਦ ਦੀ ਸ਼ੈ ਵੀ ਨਹੀਂ ਖਾ ਸਕਦਾ, ਪਰ ਅੱਲਾਹ ਦੀ ਮਿਹਰਬਾਨੀ ਨਾਲ ਮੈਂ ਇਹੋ ਜਿਹੀ ਜ਼ਬਰਦਸਤ ਦਵਾ ਦੇਵਾਂਗਾ ਜਿਹਦੇ ਨਾਲ ਮੈਦਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗਾ। ਕਹਿੰਦੇ ਨੇ ਜੀ ਮੈਦਾ ਦਰੁਸਤ ਤੇ ਇਨਸਾਨ ਤੰਦਰੁਸਤ,
2: ਬਿਲਕੁਲ,
3: ਤੇ ਇਨਸ਼ਾਅੱਲਾ ਮੈਦੇ ਦੀ ਸਾਡੇ ਕੋਲ ਐਸੀ ਕਾਮਯਾਬ ਮੌਸਰ ਇਲਾਜ ਸਾਡੇ ਕੋਲ ਇਨਸ਼ਾਅੱਲਾ ਮੌਜੂਦ ਹੈ ਜਿਹਦੇ ਨਾਲ ਇਹਨਾਂ ਨੂੰ ਜਿਹੜਾ ਨਾ ਜੋ ਵੀ ਖਾਣਗੇ ਉਹ ਚੀਜ਼ ਇਹਨਾਂ ਨੂੰ ਹਜ਼ਮ ਹੋਵੇਗੀ, ਇਹਨਾਂ ਨੂੰ ਭੁੱਖ ਵੀ ਲੱਗੇਗੀ, ਇਹਨਾਂ ਦੀ ਖੁਰਾਕ ਜਿਹੜੀ ਹੈ ਨਾ ਉਹ ਪੂਰੀ ਤਰ੍ਹਾਂ ਹਜ਼ਮ ਵੀ ਹੋਵੇਗੀ, ਤਾਜ਼ਾ ਖੂਨ ਵੀ ਬਣੇਗਾ, ਖੱਟੀਆਂ ਡਕਾਰਾਂ ਜਿਹੜੀਆਂ ਇਹਨਾਂ ਨੂੰ ਆਉਂਦੀਆਂ ਨੇ ਜਾਂ ਸੀਨੇ ਦਾ ਸਾੜ ਪੈਂਦਾ ਜਾਂ ਗੈਸ ਦੀ ਤਕਲੀਫ ਹੈ ਉਹ ਇਨਸ਼ਾਅੱਲਾ ਤਾਲਾ ਬਿਲਕੁਲ ਇਹਨਾਂ ਦੀ ਉਹ ਠੀਕ ਹੋ ਜਾਏਗੀ। ਅਤੇ ਮੈਂ ਭਾਈ ਜੀ ਇੱਕ ਮਸ਼ਵਰਾ ਹੋਰ ਸੁਣ ਲਓ, ਉਹ ਇਹ ਵੇ ਕਿ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਟੁਰਿਆ ਕਰੋ ਕਿਉਂਕਿ ਪੈਦਲ ਟੁਰਨ ਨਾਲ ਮੈਦੇ ਅਤੇ ਜਿਗਰ ਦੋਵਾਂ ਨੂੰ ਜਿਹੜਾ ਨਾ ਬਹੁਤ ਹੀ ਫਾਇਦਾ ਹੁੰਦਾ। ਅਤੇ ਇੱਕ ਮੈਂ ਹੋਰ ਗੱਲ ਦੱਸਦਾ, ਹਦੀਸੇ ਨਬਵੀ ਸੱਲੱਲਾਹੁ ਅਲੈਹਿ ਵਸੱਲਮ ਕਿ ਤੁਸੀਂ ਜਿਸ ਵਕਤ ਖਾਣਾ ਖਾਂਦੇ ਹੋ ਨਾ ਤਾਂ ਮੈਦੇ ਨੂੰ ਤਿੰਨ ਹਿੱਸਿਆਂ 'ਚ ਤਕਸੀਮ ਕਰ ਲਵੋ, ਇੱਕ ਹਿੱਸਾ ਗਜ਼ਾ ਵਾਸਤੇ, ਇੱਕ ਹਿੱਸਾ ਪਾਣੀ ਵਾਸਤੇ ਅਤੇ ਇੱਕ ਹਿੱਸਾ ਅੱਲਾਹ ਵਾਸਤੇ। ਯਾਨੀ ਕਿ ਭੁੱਖ ਰੱਖ ਕੇ ਰੋਟੀ ਖਾਓ ਅਤੇ ਫਿਰ ਤੁਹਾਡਾ ਜਿਹੜਾ ਨਾ ਮੈਦਾ ਕਦੇ ਵੀ ਖਰਾਬ ਨਹੀਂ ਹੋਵੇਗਾ, ਅਤੇ ਨਾ ਸਾਡੀ ਦਵਾਈ ਖਾਓ ਅਤੇ ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ, ਮੁੜ ਕੇ ਤੁਹਾਨੂੰ ਮੈਦੇ ਦੀ ਸ਼ਿਕਾਇਤ ਨਹੀਂ ਰਹੇਗੀ ਇਨਸ਼ਾਅੱਲਾ।
2: ਸੁਲੇਮਾਨ ਸਾਹਿਬ, ਇੱਥੇ ਮੈਨੂੰ ਇੱਕ ਹੋਰ ਗੱਲ ਯਾਦ ਆਈ, ਸਾਡੇ ਇੱਥੇ ਆਮ ਇੱਕ ਚੀਜ਼ ਹੈਗੀ ਹੈ ਕਿ ਖਾਣਾ ਖਾਂਦੇ ਵੇਲੇ ਲੋਕ ਇਹ ਸੋਚਦੇ ਨੇ ਕਿ ਆਖਰੀ ਖਾਣਾ ਖਰੇ ਜਾਂ ਪਹਿਲਾਂ।
3: ਹਾਂਜੀ, ਸ਼ਾਦੀਆਂ 'ਤੇ ਤੁਸੀਂ ਦੇਖਦੇ ਹੋ ਲੋਕ ਕਿਸ ਤਰ੍ਹਾਂ ਕਹਿੰਦੇ ਨੇ ਅਤੇ ਫਿਰ ਉਹ ਮੈਦੇ 'ਤੇ ਫਿਰ ਖਰਾਬ ਹੋਣਾ ਹੀ ਨਹੀਂ ਨਾ, ਜੋ ਕਹਿੰਦੇ ਨੇ ਬਸ ਅੱਜ ਦਾ ਦਿਨ ਹੈਗਾ ਜੋ ਕੁਛ ਹੈਗਾ ਅਤੇ ਬਸ
2: ਨਹੀਂ ਬਸ ਅੱਜ ਹੀ ਖਾ ਲਈ। ਸੁਲੇਮਾਨ ਸਾਹਿਬ, ਪੇਸ਼ ਕਰਨੀ ਅਗਲੀ ਈਮੇਲ ਜਿਹੜੀ ਜਮਸ਼ੇਦ ਪੱਟੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਉਮਰ 42 ਸਾਲ ਹੈ, ਮਸਲਾ ਇਹ ਵੇ ਕਿ ਕਮਜ਼ੋਰੀ ਬਹੁਤ ਵੱਧਦੀ ਜਾ ਰਹੀ ਹੈ, ਹਾਲਾਂਕਿ ਮੈਨੂੰ ਹੋਰ ਕੋਈ ਬਿਮਾਰੀ ਨਹੀਂ, ਸਿਹਤ ਬਹੁਤ ਚੰਗੀ ਹੈ, ਪਰ ਜਿਹੜੀ ਤਾਕਤ ਹੋਣੀ ਚਾਹੀਦੀ ਹੈ ਉਹ ਮੁੱਕਦੀ ਜਾ ਰਹੀ ਹੈ। ਮੈਂ ਇੱਕ ਦਵਾਈ ਵੀ ਲਿੱਤੀ ਸੀ ਜਿਹਦੇ ਨਾਲ ਵਿਅਕਤੀ ਆਰਾਮ ਹੋਇਆ ਅਤੇ ਤਾਕਤ ਆ ਗਈ। ਸੁਲੇਮਾਨ ਸਾਹਿਬ, ਕੋਈ ਇਹੋ ਜਿਹਾ ਨੁਸਖਾ ਜਾਂ ਕੋਈ ਦਵਾਈ ਦੱਸੋ ਕਿ ਇਸ ਕਮਜ਼ੋਰੀ ਤੋਂ ਜਾਨ ਹੀ ਛੁੱਟ ਜਾਵੇ।
3: ਜਮਸ਼ੇਦ ਭਾਈ, ਦਵਾ ਉਹ ਹੋਣੀ ਚਾਹੀਦੀ ਹੈ ਜਿਹੜੀ ਵਕਤੀ ਆਰਾਮ ਲਈ ਨਹੀਂ ਬਲਕਿ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕਰੇ।
2: ਬਿਲਕੁਲ।
3: ਅਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਮੈਂ ਜਾਂ ਤੁਹਾਡੇ ਨਾਲ ਹੋਰ ਵੀ ਜਿਹੜੇ ਭਾਈ ਨੇ ਉਹ ਮੇਰੇ ਕੋਲ ਮੇਰੇ ਮਤਲਬ ਉੱਤੇ ਆ ਜਾਣ, ਮੈਂ ਉੱਥੇ ਇਨਸ਼ਾਅੱਲਾ ਤੁਹਾਡੀ ਨਫਸ ਦੇਖਾਂਗਾ, ਤੁਹਾਡਾ ਮਜ਼ਾਜ ਦੇਖਾਂਗਾ, ਤੁਹਾਨੂੰ ਪਰਹੇਜ਼ ਦੱਸਾਂਗਾ, ਤੁਹਾਡੀ ਪੂਰੀ ਕੇਸ ਹਿਸਟਰੀ ਲਵਾਂਗਾ ਅਤੇ ਇਨਸ਼ਾਅੱਲਾ ਉਹਦੇ ਮੁਤਾਬਿਕ ਮੈਂ ਤੁਹਾਨੂੰ ਦਵਾਈ ਦੇਵਾਂਗਾ ਅਤੇ ਫਿਰ ਇਹ ਦੁਬਾਰਾ ਜਿਹੜੀ ਨਾ ਤੁਹਾਨੂੰ ਇਨਸ਼ਾਅੱਲਾ ਇਸ ਜ਼ਿੰਦਗੀ 'ਚ ਸ਼ਿਕਾਇਤ ਨਹੀਂ ਰਹੇਗੀ ਇਨਸ਼ਾਅੱਲਾ ਤਾਲਾ। ਇਹਦਾ ਕਾਮਯਾਬ ਮੁਕੰਮਲ ਔਰ ਮੁਸਤਕਿਲ ਇਲਾਜ ਸਾਡੇ ਕੋਲ ਮੌਜੂਦ ਹੈ ਔਰ ਅਸੀਂ ਇਨਸ਼ਾਅੱਲਾ ਇਸ ਚੀਜ਼ ਦੇ ਐਕਸਪਰਟ ਹਾਂ।
2: ਜੀ ਜਮਸ਼ੇਦ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਇਸ ਗੱਲ 'ਤੇ ਅਮਲ ਕਰੋ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ ਹੈ ਅਤੇ ਸਾਡੇ ਭੈਣ ਭਰਾਵਾਂ ਨੂੰ ਬੜੀਆਂ ਸੋਹਣੀਆਂ ਗੱਲਾਂ ਦੱਸੀਆਂ।
3: ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਐਡੇ ਸੋਹਣੇ ਅੱਛੇ ਪ੍ਰੋਗਰਾਮ ਵਿੱਚ ਮੈਨੂੰ ਤੁਸੀਂ ਮਦੂ ਕਰਦੇ ਹੋ ਅਤੇ ਮੈਂ ਸਾਰੇ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
2: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਹੁਣ ਤੁਸੀਂ ਲਿਖੋ ਸਾਡਾ ਪਤਾ ਅਤੇ ਫੋਨ ਨੰਬਰ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਸੋਹਣੇ ਭੈਣ ਭਰਾ, ਰੱਬ ਤੁਹਾਡੀ ਹਯਾਤੀ ਕਰੇ ਅਤੇ ਤੁਸੀਂ ਹਮੇਸ਼ਾ ਹੀ ਸਿਹਤਮੰਦ ਰਹੋ। ਆਮੀਨ। ਇਸ ਦੁਆ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਦਿਓ ਇਜਾਜ਼ਤ। ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਸਾਰਿਆਂ ਨੂੰ ਰੱਬ ਰਾਖਾ।
0: ਸੁਣਦੇ ਰਹੀਏ FM 101.

0: جہاں جہاں بھی اس وقت میری آواز پہنچ رہی ہے تمام سننے والوں اور پوڈ کاسٹ دیکھنے والوں کی خدمت میں توثیق حیدر کا آداب. پروگرام ہے پیدا کرو نئی سوچ, اور اس پروگرام میں ہر دفعہ آپ کی ایک ایسے ماہر سے ملاقات کروائی جاتی ہے کہ جو ہماری زندگی کے بہت سے فیصلے لینے میں ہماری مدد کرتا ہے, خاص طور پہ ہماری فیملی, ہمارا خاندان کتنا بڑا ہونا چاہیے, ہمیں اپنی ماؤں کی صحت کا کس طرح سے خیال رکھنا ہے, نوزائیدہ بچوں کو ہم کیسے یہ ممکن بنا سکتے ہیں کہ وہ صحت مند ہوں, اور آنے والی نسلیں جو ہیں اس میں انفنٹ مورٹیلٹی انگریزی کا ایک لفظ ہے, یعنی نوزائیدہ بچوں میں اموات کی شرح, اس کو ہم کیسے کم سے کم کر سکے. آپ کا جو ہمیں ساتھیوں اس ریڈیو پروگرام کے ذریعے فیڈ بیک ملتا ہے, اس میں کچھ باتیں ایسی بھی ہوئیں کہ جی لیکن او چاچی رضیا تے کہندے سن, اچھا پابی ہو رہی آئے سن, پابی نے تو کیا کہ نہیں نہیں نہیں نہیں ادھے نال تو پتہ تینوں کینسر ہو جائے گا. سو ہم جب خاندانی منصوبہ سازی اور پورے پنجاب میں پنجاب فیملی پلاننگ ایسوسی ایشن نے جو ہیلتھ فیسلٹیز رکھی ہوئی ہیں ان کو استعمال کرنے کی بات کرتے ہیں تو یہ بہت سی غلط فہمیاں آ جاتی ہیں. وہ خالہ رضیہ اور بابی بشرا, یہ جب آتی ہیں نا تو ہو جاتا ہے تھوڑا سا مسئلہ. ویسے خالہ رضیہ کام کی باتیں بھی کبھی کبھی کرتی ہیں. آج بہت سی کام کی باتوں کے لیے ہم نے دعوت دی ہے پروفیسر کرنل ڈاکٹر نازلی حمید صاحبہ کو, جو پاکستان کے بین الاقوامی تعلیم یافتہ ڈاکٹرز کی تنظیم کی پریزیڈنٹ ہیں, یعنی کہ صدر ہیں. اس کے علاوہ آیوگا یعنی کہ یوروگائنی کے بین الاقوامی تنظیم میں ساؤتھ ایشیا کی نمائندہ بھی ہیں, اور پاکستان کی ایک نامی گرامی کنسلٹنٹ گائناکولوجسٹ ہیں. ڈاکٹر نازلی بہت شکریہ, بہت مہربانی تسی ٹائم کڈیا ساڈے پروگرام واسطے. اے دسو اے واقعی خالہ رضیہ تے باجی بابی بشرا دیاں جڑیاں گلاں ہوندیاں نے ساری ٹھیک ہوندیاں نے, کچھ گڑبڑ بھی ہوندی وچ؟
1: نہیں, بہت ساری گلیں گڑبڑ ہوندیاں نے, تے کچھ چیزاں ایسی نے جڑیاں کپل نو اپنے وچ ہی رکھنیاں چاہی دیاں نے. ہر چیز نو سارے دا مسئلہ نہیں بنا لینا چاہیے. میں تے اپنے کپلس نو اے کہنی ہاں, جڑے ایون بانجھ پن دے نال بھی ساڈے کول آندے نے, میں کہنی ہاں تسی لوکاں نو اے نا دسو کہ اسی بڑی ڈیسپریٹلی ٹرائی کر رہے ہیں. وہ پھر پوچھتے رہن گے, انٹریگ کرتے رہن گے, انہوں نے دسو اسی آپ حالی وقفہ دے رہے ہیں, اسی آپ وقفہ دے رہے ہیں, تے
0: پریشر کٹ ہوندا,
1: پریشر کٹ ہو جائے.
0: اچھا تے او جڑے گلاں ہوندیاں نے کہ جی اے جڑے ماڈرن کانٹراسیپٹیوز نے انہاں دے سائیڈ افیکٹس ہیں, بیمار ہو جاندی ہے عورت دی عمر پر واسطے, بانجھ ہو جائے گی, پھر بچہ بانجھ نہیں ہوئے گا, اے گلاں صحیح نے؟
1: نہیں, اس طرح نہیں ہے. بچہ جڑیاں بھی دوائیاں ساڈے کول ہیں نے, چھلے نے یا گولیاں نے یا ٹیکے نے, سارے وہ ایک عارضی میعاد واسطے جنہ چر تسی انہاں نوں یوز کر رہے ہو انہاں چر وہ تہاڈی فرٹیلیٹی یا بچہ پیدا کر دی صلاحیت نوں روک لیندے نے. جس ویلے تسی انہاں نوں ڈسکنٹینیو کرو یعنی استعمال کرنا بند کر دیو, اگلے مہینے تو دوبارہ سسٹم شروع ہو جاندا ہے. ہاں اے البتہ ہے ضرور ہے کہ خاتون دی جس طرح عمر ودھدی ہے, عمر دے نال نال او دی فرٹیلیٹی یا پیچھا پیدا کرن دی صلاحیت جڑی ہے وہ کم ہوندی جاندی ہے, تے جس ویلے وہ کم ہوندی ہے تے اسی اپنے آپ انہوں سمجھنے ہیں کہ کیونکہ میں فلانی دوائی استعمال کیتی سی وہ دے نال ہو گیا. تے جڑے بھی میتھڈز نے انہوں نے تھوڑے بہت سائڈ افیکٹس ہر میتھڈ دے نال ہوندے نے, جویں تسی پیراسٹامول دی گولی کر کھاندے
0: ہو
1: او دا بھی کوئی نہ کوئی سائڈ افیکٹ ہے. تے جڑا ڈاکٹر ہے وہ مریض دی پوری ہسٹری لیندا ہے, او دا پورا اسیسمنٹ کردا ہے, دیکھدا ہے کہ انہاں وچ کیڑا رسک ہے, اینوں کیڑی دوائی جڑی ہے سوٹیبل ہے جدے فائدہ نو میکسیمم ہوئے گا تو نقصان کٹ تو کٹ ہوئے گا. تو انڈیویجولائز کسٹم میڈ اس مریض نو دوائی دیتی جاندی ہے. تھوڑے واسطے اے میتھڈ سوٹیبل ہے, ایک مریض واسطے جڑا میتھڈ سوٹیبل ہے ہو سکتا ہے دوجے کپل واسطے سوٹیبل نہ ہوئے, کیونکہ وہ جڑے تھوڑے بہت سائڈ افیکٹس نے وہ اس کپل وچ ظاہر ہونے دے چانسز زیادہ نے.
0: ایسے واسطے صرف خالہ رضیہ تے بھابی بشرا دی گل نہیں سننی, کسے ماہر دے کول جانا,
1: کسے ماہر دے کول جانا.
0: اچھا ڈاکٹر صاحب دسو کہ دوویں جی جڑا خاوند تے بیوی دوواں دے نال گل کرنا کتنا ضروری ہے, کیونکہ عام طور تے ویکھیا گیا کہ اے جی زنانیاں دا مسئلہ, زنانی گئی ڈاکٹر دے کول, ڈاکٹر صاحب نے دستا, انہیں گھر جا کے خاوند دستا, انہیں گل سنی, ادھی سنی ادھی نہیں سنی, تے خاوند تے بیوی دوویں جی کس طرح سے انشور کریے کہ انہاں گلاں نوں سمجھن کٹھے بیٹھ؟
1: میرا خیال ہے بہت ضروری ہے اس ویلے کہ ہن جڑی بھی اسی گائنی دی کنسلٹیشن کرنے ہاں اودے وچ اسی میاں بیوی دوناں نوں بلائیے اندر. اے خالی بیوی دا مسئلہ نہیں ہے, اے اس جوڑے دا مسئلہ ہے, ਉਹਨਾਂ ਨੇ ਕਿੰਨੇ ਬੱਚੇ ਪੈਦਾ ਕਰਨੇ ਨੇ, ਕਿੰਨਾ ਵਕਫਾ ਦੇਣਾ, ਇਹ ਉਸ ਜੋੜੇ ਦਾ ਫੈਸਲਾ ਹੋਣਾ ਚਾਹੀਦਾ। ਅਤੇ ਜੋੜਾ ਫੈਸਲਾ ਉਸੇ ਵੇਲੇ ਕਰ ਸਕੇਗਾ ਜਿਸ ਵੇਲੇ ਉਹਦਾ ਜਿਹੜਾ ਖਾਵੰਦ ਹੈ ਉਹਨੂੰ ਵੀ ਅਸੀਂ ਅੰਦਰ ਬੁਲਾਵਾਂਗੇ, ਉਸ ਗੱਲਬਾਤ ਵਿੱਚ ਜਿਹੜਾ ਸਾਰੀ ਉਹਨੂੰ ਅਸੀਂ ਉਹਨੂੰ ਸਮਝਾਈ ਹੈ ਚੀਜ਼, ਉਹਦੇ ਵਿੱਚ ਉਹਦਾ ਖਾਵੰਦ ਵੀ ਸੁਣੇਗਾ, ਉਹ ਵੀ ਸਮਝੇਗਾ। ਜਿਹੜੇ ਉਸ ਉਹਦੇ ਜ਼ਿਹਨ ਵਿੱਚ ਖਾਰ ਸਵਾਲ ਆਉਣੇ ਨੇ, ਉਹਨੇ ਕਹਿਣਾ ਨਹੀਂ ਨਹੀਂ ਤੂੰ ਗਲਤ ਕਹਿ ਰਹੀ ਹੈ, ਉਹ ਸਵਾਲ ਸਾਡੇ ਨਾਲ ਉਸੇ ਵੇਲੇ ਕਰ ਲਏਗਾ, ਜਿਹੜਾ ਉਹਨੂੰ ਕੋਈ ਗਲਤ ਫਹਿਮੀ ਅਸੀਂ ਉਸੇ ਵੇਲੇ ਦੂਰ ਕਰ ਸਕਦੇ
0: ਹਾਂ।
1: ਇਸ ਤਰ੍ਹਾਂ ਹੋ ਰਿਹਾ, ਇਸ ਤਰ੍ਹਾਂ ਹੋ ਰਿਹਾ, ਹੁਣ ਇਹ ਚੇਂਜ ਹੈ। ਮੈਂ ਜਿਸ ਵੇਲੇ ਹੁਣ ਮੈਨੂੰ 35 ਸਾਲ ਹੋ ਗਏ ਨੇ ਇਸ ਫੀਲਡ ਵਿੱਚ, ਜੇ ਮੈਂ ਸ਼ੁਰੂ ਦੇ 5-10 ਸਾਲ ਵੇਖਾਂ ਤੇ ਅਸੀਂ ਆਪ ਇਹ ਕਰਦੇ ਸਾਂ ਕਿ ਹਾਂ ਨਹੀਂ ਨਹੀਂ ਗਾਇਨੀ ਓ ਪੀਡੀ ਉਹ ਮਰਦਾਂ ਨੂੰ ਬਿਲਕੁਲ ਅੰਦਰ ਨਾ ਆਉਣ ਦਿਓ, ਉਹਨਾਂ ਨੂੰ ਬਾਹਰ ਰੱਖੋ। ਹੁਣ ਮੈਂ ਹਰ ਮਰੀਜ਼ ਨੂੰ ਕਹਿੰਦੀ ਹਾਂ ਤੁਸੀਂ ਆਇਓ, ਪਹਿਲੇ ਉਹ ਦੱਸੇ ਨਾ ਦੱਸੇ, ਮੈਂ ਪੁੱਛਦੀ ਹਾਂ ਤੁਹਾਡੇ ਨਾਲ ਹੋਰ ਕੌਣ ਆਇਆ, ਉਹ ਕਹੇਗੀ ਮੇਰਾ ਹਵਨ ਬਾਹਰ ਬੈਠਿਆ, ਮੈਂ ਪਹਿਲੇ ਉਹਨਾਂ ਅੰਦਰ ਬੁਲਾ ਲਓ, ਮੈਂ ਨਾਲ ਉਹਦੇ ਨਾਲ ਵੀ ਗੱਲ ਕਰਨੀ। ਕਿਉਂਕਿ ਜਦੋਂ ਤੱਕ ਤੁਸੀਂ ਉਹਨੂੰ ਐਜੂਕੇਟ ਨਹੀਂ ਕਰੋਗੇ ਨਾਲ, ਉਹ ਆਪਣੀ ਬੀਵੀ ਨੂੰ ਸਪੋਰਟ ਨਹੀਂ ਕਰੇਗਾ। ਉਹਦੀ ਬੀਵੀ ਫਾਈਨੈਂਸ਼ਲੀ ਇੰਡੀਪੈਂਡੈਂਟ ਨਹੀਂ ਹੈ, ਉਹ ਹਰ ਫੈਸਲੇ ਵਾਸਤੇ ਆਪਣੇ ਖਾਵਨ ਦੇ ਉੱਤੇ ਉਹਦਾ ਦਾਰੋ ਅਨੁਸਾਰ ਉਹ ਮੈਨੂੰ ਦੱਸੇਗਾ, ਉਹ ਮੈਨੂੰ ਇਜਾਜ਼ਤ ਦੇਗਾ, ਉਹ ਮੈਨੂੰ ਲੈ ਕੇ ਦੇਗਾ। ਉਸ ਤੋਂ ਵੀ ਬਿਹਤਰ ਹੈ ਕਿ ਨਾਲ ਸੱਸ ਨੂੰ ਵੀ ਬਿਠਾਓ, ਉਹਨੂੰ ਵੀ ਦੱਸੋ, ਕਿਉਂਕਿ ਉਹ ਸੱਸ ਕਿਸੇ ਹੋਰ ਦੇ ਘਰ ਖਾਲਾ ਰਜ਼ੀਆ ਬਣ ਕੇ ਜਾਏਗੀ। ਤੇ ਬਿਹਤਰ ਹੈ ਕਿ ਉਹਨੂੰ ਨਾਲ ਨਾਲ ਐਜੂਕੇਟ ਕਰੋ, ਉਹ ਆਪਣੇ ਘਰ ਵੀ ਸਹੀ ਗੱਲ ਕਰੇ ਤੇ ਦੂਜੇ ਘਰ ਵੀ ਜਾ ਕੇ ਉਹ ਸਹੀ ਗੱਲ ਫੈਲਾਉਣ ਵਿੱਚ ਮਦਦ ਦੇਵੇ। ਬਲਕਿ ਉਹ ਜਦੋਂ ਸੁਣੇਗੀ ਉਹ ਤੁਹਾਡੀ ਬ੍ਰਾਂਡ ਐਮਬੈਸਡਰ ਬਣ ਜਾਏਗੀ, ਉਹ ਜਾ ਕੇ ਦੱਸੇਗੀ ਕਿ ਮੈਂ ਆਪ ਸੁਣ ਕੇ ਆਈ, ਡਾਕਟਰ ਸਾਹਿਬ ਨੇ ਇੰਜ ਨਹੀਂ ਇੰਜ ਕਿਹਾ ਸੀ, ਤੇ ਕਈ ਗਲਤ ਫਹਿਮੀਆਂ ਦੂਰ ਕਰਨ ਵਿੱਚ ਮਦਦ ਵੀ ਦੇਗੀ।
0: ਅੱਛਾ, ਪੰਜਾਬ ਹਕੂਮਤ ਦਾ ਜਿਹੜਾ PFPP ਪੰਜਾਬ ਫੈਮਿਲੀ ਪਲੈਨਿੰਗ ਪ੍ਰੋਗਰਾਮ ਹੈਗਾ, ਉਹ ਪੂਰੇ ਪੰਜਾਬ 'ਚ ਮੈਂ ਸੁਣਿਆ ਹੈਲਥ ਫੈਸਿਲਿਟੀਜ਼ 'ਤੇ ਹੁਣ ਮਾਹਿਰ ਤੁਹਾਡੇ 'ਚ ਮਾਹਿਰ ਵੀ ਹੈ ਨੇ, ਫੈਸਿਲਿਟੀਜ਼ ਵਿੱਚ ਪ੍ਰੋਡਕਟਸ ਵੀ ਪੂਰੀਆਂ ਹੈ ਨੇ, ਅਤੇ ਉਹ ਕੋਈ ਛੋਟੇ ਮੋਟੇ ਕੋਈ ਪੈਸੇ ਪੈਸੇ ਕੋਈ ਲੈਂਦੇ ਨੇ ਜਾਂ ਮੁਫਤ ਹੈ ਸਾਰਾ ਕੁਛ?
1: ਖੂਬਸੂਰਤੀ ਹੈ ਤੌਸੀਫ ਸਾਹਿਬ ਕਿ ਮੁਕੰਮਲ ਤੌਰ 'ਤੇ ਫ੍ਰੀ ਨੇ, ਉਹਦੇ ਵਿੱਚ ਜਿਹੜੇ ਡਾਕਟਰ ਮਸ਼ਵਰਾ ਦਿੰਦੇ ਨੇ ਉਹਨਾਂ ਦੀ ਵੀ ਕੋਈ ਫੀਸ ਨਹੀਂ ਹੈ, ਜਿਹੜੇ ਉੱਥੇ ਲੇਡੀ ਹੈਲਥ ਵਰਕਰਸ ਬੈਠੇ ਹੁੰਦੇ ਨੇ ਉਹ ਵੀ ਹਕੂਮਤ ਉਹਨਾਂ ਨੂੰ ਪੇ ਕਰ ਰਹੀ ਹੈ, ਜਿਹੜੀਆਂ ਅਦਵੀਆਤ ਆ ਰਹੀਆਂ ਨੇ, ਜਿਹੜੇ ਇੰਪਲਾਂਟਸ ਆ ਰਹੇ ਨੇ, ਜੋ ਵੀ ਚੀਜ਼ਾਂ ਸਾਰੀਆਂ ਆ ਰਹੀਆਂ ਨੇ ਉਹ ਵੀ ਹਕੂਮਤ ਕੰਪਲੀਟਲੀ ਮੁਫਤ ਪ੍ਰੋਵਾਈਡ ਕਰੀ। ਅਤੇ ਮਰੀਜ਼ਾਂ ਨੇ ਸਿਰਫ ਉੱਥੇ ਆਉਣਾ ਹੈ, ਉੱਥੇ ਬਹਿਣਾ ਹੈ, ਸਮਝਣਾ ਹੈ ਅਤੇ ਚੀਜ਼ ਲੈ ਕੇ ਜਾਣਾ,
0: ਇਤਮਾਦ
1: ਕਰਨਾ ਕਿ ਜੋ ਚੀਜ਼ ਹੋ ਰਹੀ ਹੈ ਮੇਰੇ ਫਾਇਦੇ ਵਾਸਤੇ। ਅਤੇ ਹੁਣ ਮੇਰਾ ਖਿਆਲ ਹੈ ਕਿ ਮਰੀਜ਼ਾਂ ਨੂੰ ਪਹਿਲੇ ਨਾਲੋਂ ਬਿਹਤਰ ਆਗਾਹੀ ਹੈ ਵੀ, ਉਹ ਪਤਾ ਕਰਨਾ ਚਾਹੁੰਦੇ ਵੀ ਨੇ, ਲੇਕਿਨ ਉਹਨਾਂ ਨੂੰ ਮਜ਼ੀਦ ਇਨਕਰੇਜ ਕਰਨਾ। ਸੋ ਮਨਸੂਬਾਬੰਦੀ ਦੀ ਬਾਤ ਜਿਹੜੀ ਮਰੀਜ਼ ਨਾਲ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਿਸ ਵੇਲੇ ਉਹ ਹਮਲਾ ਹੋਵੇ, ਜਿਸ ਵੇਲੇ ਤੁਹਾਡੇ ਕੋਲ ਹਮਲੇ 'ਚ ਆਉਂਦੀ ਹੈ, ਪਹਿਲੇ 2 ਮਹੀਨਿਆਂ 'ਚ ਉਦੋਂ ਹੀ ਗੱਲ ਸ਼ੁਰੂ ਕਰ ਲਓ ਕਿ ਜੀ ਸਾਡਾ ਇੱਕ ਫੈਮਿਲੀ ਪਲੈਨਿੰਗ ਦਾ ਸੈਂਟਰ ਵੀ ਹੈ, ਤੁਸੀਂ ਉੱਥੇ ਜਾਣਾ, ਇਹਦੇ ਬਾਅਦ ਉੱਥੇ ਜਾਣਾ, ਇਹਦੇ ਬਾਅਦ ਉੱਥੇ ਜਾਣਾ। ਕਿਉਂਕਿ ਜੇ ਤੁਸੀਂ ਇਹ ਗੱਲ ਖਾਲੀ ਡਿਲੀਵਰੀ ਦੇ ਬਾਅਦ ਟਾਈਮ ਵਾਸਤੇ ਰੱਖ ਲਓਗੇ, ਉਸ ਵੇਲੇ ਸਾਰੀ ਫੈਮਿਲੀ ਬੱਚੇ ਦੀ ਐਕਸਾਈਟਮੈਂਟ 'ਚ ਇੰਨੀ ਮਸਰੂਫ ਹੁੰਦੀ ਹੈ, ਉਹਨਾਂ ਨੂੰ ਹੋਰ ਕੋਈ ਗੱਲ ਸੁਣਨ ਦਾ ਮੌਕਾ, ਬੱਚੇ ਮਹਿਮਾਨ ਉਸੇ ਵੇਲੇ ਛੱਡ ਕੇ ਸਾਰੇ ਬੱਚੇ ਨਾਲ ਚਲੇ, ਉਹ ਟਾਈਮ ਸਹੀ ਟਾਈਮ ਨਹੀਂ ਹੈ ਗੱਲ ਕਰਨ ਵਾਸਤੇ, ਪਹਿਲੇ ਕਰੋ, ਕਿਉਂਕਿ ਉਸ ਵੇਲੇ ਉਹ ਰਿਸੈਪਟਿਵ ਹੁੰਦੇ ਨੇ, ਉਸ ਵੇਲੇ ਉਹ ਆ ਰਹੇ ਹੁੰਦੇ ਨੇ, ਅੱਜ ਤੁਹਾਡੀ ਗੱਲ ਸੁਣ ਕੇ ਗਏ ਨੇ, ਮਹੀਨੇ ਬਾਅਦ ਫਿਰ ਆਉਣਗੇ, ਜੇ ਕੋਈ ਸਵਾਲ ਹੈ ਤਾਂ ਆ ਕੇ ਕਰ ਲੈਣਗੇ। ਜਦੋਂ ਸਾਰੀ ਕਾਉਂਸਲਿੰਗ ਦਾ ਸੈਸ਼ਨ ਅਸੀਂ ਆਖਰੀ ਟਾਈਮ ਵਾਸਤੇ ਰੱਖ ਲੈਂਦੇ ਹਾਂ, ਉਹ ਟਾਈਮ ਹੈ ਜਿਸ ਵੇਲੇ ਹੋ ਸਕਦਾ ਤੁਹਾਡੇ ਕੋਲੋਂ ਡਿਸਕਨੈਕਟ ਹੋ ਜਾਣ, ਹੁਣ ਉਹ ਤੁਹਾਡੇ ਕੋਲ ਆਉਣਗੇ ਹੀ ਨਹੀਂ, ਜੇ ਕੋਈ ਸਵਾਲ ਵੀ ਹੈ ਤਾਂ ਉਹਨਾਂ ਦੇ ਜ਼ਿਹਨ ਵਿੱਚ ਰਹਿ ਜਾਏਗਾ।
0: ਅੱਛਾ, ਦੱਸੋ ਕਿ ਜਿਹੜਾ WHO ਵੀ ਕਹਿੰਦਾ ਤੇ ਗੁਮਤ ਪਾਕਿਸਤਾਨ ਵੀ ਤੇ ਪੰਜਾਬ ਵੀ ਕਿ 9 ਮਹੀਨੇ ਦਾ ਜਿਹੜਾ ਹਮਲ ਦਾ ਪੀਰੀਅਡ ਹੁੰਦਾ ਇੱਕ ਔਰਤ ਵਾਸਤੇ, ਉਹਦੇ 'ਚ ਘੱਟੋ ਘੱਟ 6-8 ਵਾਰੀ ਜਾਣਾ ਚੈੱਕਅਪ ਕਰਾਉਣਾ ਜ਼ਰੂਰੀ ਹੈਗਾ। ਅਤੇ ਆਮ ਤੌਰ 'ਤੇ ਮੈਂ ਵੇਖਿਆ ਕਿ ਉਹ ਮਰਦ ਕਹਿੰਦਾ ਉਹ ਠੀਕ ਠਾਕ ਤੇ ਟੁਰਦੀ ਫਿਰਦੀ ਹੈ, ਤੈਨੂੰ ਕੀ ਲੋੜ ਹੈ ਜਾਣ ਦੀ, ਜਾਂ ਸੱਸ ਵੀ ਕਹਿੰਦੀ ਹੈ ਚੰਗੀ ਭਲੀ ਹੈ, ਸਾਰੇ ਕੰਮ ਵੀ ਕਰ ਰਹੀ ਹੈ, ਕੀ ਲੋੜ ਹੈ ਜਾਣ ਦੀ? ਕਿੰਨਾ ਜ਼ਰੂਰੀ ਹੈ ਕਿ ਮਾਂ ਬਜ਼ਾਹਿਰ ਸਿਹਤਮੰਦ ਵੀ ਹੈ ਫਿਰ ਵੀ ਜਾ ਕੇ ਚੈੱਕਅਪ ਕਰਵਾਇਆ ਜਾਏ?
1: ਇਹ ਬਹੁਤ ਹੀ ਜ਼ਰੂਰੀ ਹੈ, ਤੇ ਤੁਸੀਂ ਬੜੀ ਚੰਗੀ ਗੱਲ ਕੀਤੀ ਹੈ। WHO ਦੀ ਡੈਫੀਨੇਸ਼ਨ ਦੇ ਮੁਤਾਬਿਕ ਕਮ ਅਜ਼ ਕਮ 6-8 ਵਿਜ਼ਿਟ ਹੋਣੇ ਚਾਹੀਦੇ ਨੇ। ਜੇ ਤੁਸੀਂ ਮੈਨੂੰ ਇੱਕ ਮਰੀਜ਼ ਦਿਖਾ ਕੇ ਪੂਰੇ ਹਮਲ 'ਚ ਸਿਰਫ ਉਹਨੇ ਮੈਨੂੰ 2 ਵਿਜ਼ਿਟ ਕਰਾਏ ਨੇ, ਉਹ ਭਾਵੇਂ ਮੇਰਾ ਕਾਗਜ਼ ਆਖਰ 'ਚ ਲੈ ਕੇ ਆਏ ਕਿ ਜੀ ਮੈਂ ਤਾਂ ਡਾਕਟਰ ਨਾਜ਼ਰੀ ਨੂੰ ਦਿਖਾਇਆ, ਸਾਡੀ ਡੈਫੀਨੇਸ਼ਨ ਦੇ ਮੁਤਾਬਿਕ ਉਹ ਅਨਬੁੱਕਡ ਮਰੀਜ਼ ਹੈ। ਅਨਬੁੱਕਡ ਮਰੀਜ਼ ਦਾ ਮਤਲਬ ਹੈ ਕਿ ਜਿਹਨੇ ਸਾਨੂੰ ਦਿਖਾਇਆ ਹੀ ਨਹੀਂ, ਕਿਉਂਕਿ ਜਦੋਂ ਨਾਲ ਦੀ ਨਾਲ ਪ੍ਰੈਗਨੈਂਸੀ ਵੱਧਦੀ ਹੈ ਉਹਦੇ ਨਾਲ ਨਾਲ ਕੰਪਲੀਕੇਸ਼ਨਸ ਨਹੀਂ ਨਹੀਂ ਸਾਹਮਣੇ ਆਉਂਦੀਆਂ ਨੇ। ਜਿਸ ਵੇਲੇ ਤੱਕ ਮਰੀਜ਼ ਨੂੰ ਜਾਂ ਉਹਦੇ ਘਰ ਵਾਲਿਆਂ ਨੂੰ ਕੰਪਲੀਕੇਸ਼ਨ ਨਜ਼ਰ ਆਉਣੀ ਸ਼ੁਰੂ ਹੁੰਦੀ ਹੈ, ਉਸ ਵੇਲੇ ਤੱਕ ਕਈ ਵਾਰੀ ਪਾਣੀ ਸਿਰੋਂ ਲੰਘ ਚੁੱਕਿਆ ਹੁੰਦਾ, ਤੇ ਅਸੀਂ ਜਿਸ ਵੇਲੇ ਉਹਨਾਂ ਨੂੰ ਆਈਡੈਂਟੀਫਾਈ ਕਰਨੇ ਆ ਤੇ ਬਰਵਕਤ ਉਹਦੀ ਰੋਕਥਾਮ ਕਰਨੇ ਆ, ਅਸੀਂ ਉਹ ਕੰਪਲੀਕੇਸ਼ਨ ਹੋਣ ਤੋਂ ਪ੍ਰੀਵੈਂਟ ਕਰਨੇ ਆ। ਫੋਰ ਐਗਜ਼ਾਮਪਲ, ਐਨੀਮੀਆ ਦੀ ਰੋਕਥਾਮ ਦੇ ਵਾਸਤੇ ਅਸੀਂ ਸ਼ੁਰੂ 'ਚ ਆਇਰਨ ਸ਼ੁਰੂ ਕਰ ਦਿੰਦੇ ਹਾਂ, ਠੀਕ ਹੈ, ਨਾਲ ਦੇ ਨਾਲ ਅਸੀਂ ਟੈਸਟ ਕਰਾਉਂਦੇ ਹਾਂ। ਹੁਣ ਜੇ ਤੁਸੀਂ ਉਹ ਨਾਲ ਦੇ ਨਾਲ ਨਹੀਂ ਦਿਖਾਓਗੇ, ਆਖਰ 'ਚ ਆਓਗੇ ਬਿਲਕੁਲ, ਹਮ ਫੋਰ ਐਗਜ਼ਾਮਪਲ ਡਿਲੀਵਰੀ ਹੋਣ ਤੋਂ ਤੁਸੀਂ 2 ਹਫ਼ਤੇ ਪਹਿਲੇ ਆ ਰਹੇ ਹੋ, ਉਸ ਵੇਲੇ ਮੈਂ ਚੈੱਕ ਕੀਤਾ ਹੁਣ HbA1c ਤਾਂ ਸਿਰਫ 7 ਹੈ, ਮੇਰੇ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਸਿਵਾਏ ਮੈਂ ਬਲੱਡ ਲਾਵਾਂ, ਉਦੋਂ ਬਲੱਡ ਲਾਉਣ ਦੇ ਆਪਣੇ ਸਾਈਡ ਇਫੈਕਟਸ ਨੇ, ਤੇ ਜੇ ਬਲੱਡ ਲਗਾਉਣ ਤੋਂ ਵੀ ਲੇਟ ਆਓਗੇ ਤੇ ਮਰੀਜ਼ ਫਿਰ ਇੱਕ ਵੈਰੀ ਕੰਪਰੋਮਾਈਜ਼ ਸਟੇਟ 'ਚ ਸਾਡੇ ਕੋਲ ਡਿਲੀਵਰੀ 'ਚ ਆਏਗਾ, ਉਹਦੀ ਆਪਣੀ
0: ਅੱਛਾ ਡਾਕਟਰ ਨਾਜ਼ਰੀ, ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਜਦੋਂ ਕੋਈ ਪੇਸ਼ੈਂਟ ਕੋਈ ਭੈਣ ਤੁਹਾਡੇ ਕੋਲ ਆਉਂਦੀ ਹੈ, ਤੁਸੀਂ ਪੁੱਛ ਦਿਓ ਵੀ ਨਾਲ ਤੁਹਾਡਾ ਖਾਮਦ ਹੈ ਤਾਂ ਉਹਨੂੰ ਵੀ ਬੁਲਾਓ, ਰਲ ਕੇ ਦੋਵੇਂ ਗੱਲ ਮੇਰੀ ਸੁਣੋ। ਲੇਕਿਨ ਇਹ ਵੀ ਤਾਂ ਵੇਖੋ ਨਾ, ਨਹੀਂ ਘਰਾਂ ਦੇ ਮਾਹੌਲ ਨਹੀਂ ਇਹੋ ਜਿਹੇ ਹੁੰਦੇ ਕਿ ਉਹ ਜਾਣ ਕਿਸੇ ਹੈਲਥ ਫੈਸਿਲਿਟੀ। ਮੈਂ ਸੁਣਿਆ ਪੰਜਾਬ ਹਕੂਮਤ ਨੇ, ਖਾਸ ਤੌਰ 'ਤੇ ਸਾਊਥ ਸੈਂਟਰਲ ਪੰਜਾਬ, ਹਰ ਪਾਸੇ ਉਹ ਘਰਾਂ ਦੇ ਵਿੱਚ ਵੀ ਮਾਹਰੀਨ ਜਾ ਰਹੇ ਨੇ, ਉਹਨਾਂ ਦਾ ਕੀ ਤੁਸੀਂ ਕਿਰਦਾਰ, ਕੀ ਰੋਲ ਵੇਖਦੇ ਹੋ? ਅਤੇ ਨਾਲ ਇਹ ਵੀ ਦੱਸੋ ਕਿ ਉਹਨਾਂ ਦੀ ਗੱਲ ਸੁਣਨਾ, ਬੂਆ ਖੋਲ੍ਹ ਕੇ ਉਹਨਾਂ ਨੂੰ ਚਾਹ ਪਾਣੀ ਪੁੱਛ ਲੈਣਾ, ਉਹ ਕਿੰਨਾ ਜ਼ਰੂਰੀ ਹੈ?
1: ਸੋ ਕਮਿਊਨਿਟੀ ਹੈਲਥ ਇੰਸਪੈਕਟਰਸ ਨੇ ਜਿਹੜੇ ਘਰ ਜਾਂਦੇ ਨੇ ਅਤੇ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਅਦਾਰਿਆਂ 'ਚ ਦੇ ਵਿੱਚ ਮਿਲਦੀ ਹੈ, ਤੁਹਾਨੂੰ ਘਰ ਬਹਿ ਕੇ ਫਰਾਮ ਕਰਦੇ ਨੇ। ਸੋ ਉਹ ਉਹਨਾਂ ਦੀ ਇਹ ਇੰਪੋਰਟੈਂਸ ਹੈ ਕਿ ਉਹ ਜਿਸ ਵੇਲੇ ਤੁਹਾਡੇ ਨਾਲ ਬਹਿੰਦੇ ਨੇ, ਤੁਹਾਡੇ ਨਾਲ ਬਹਿ ਕੇ ਇਨਫੋਰਮਲ ਮਾਹੌਲ ਹੈ ਨਾ, ਤੁਸੀਂ ਚਾਹ ਦੀ ਗੱਲ ਕੀਤੀ ਹੈ ਤਾਂ ਜੇ ਤੁਸੀਂ ਚਾਹ ਪਾਣੀ ਪੁੱਛਣਾ ਵੈਸੇ ਕੋਈ ਜ਼ਰੂਰੀ ਟੈਕਨੀਕਲੀ ਨਹੀਂ ਹੈ, ਲੇਕਿਨ ਲੇਕਿਨ ਜੇ ਤੁਸੀਂ ਪੁੱਛ ਲੈਂਦੇ ਹੋ
0: ਵੈਲਕਮ ਕਰੋ
1: ਜੀ, ਇੱਕ ਇਨਫੋਰਮਲ ਹੋ ਜਾਂਦਾ ਨਾ ਮਾਹੌਲ, ਇੰਝ ਨਹੀਂ ਲੱਗਦਾ ਜਿਵੇਂ ਤੁਸੀਂ ਕਿਸੇ ਡਾਕਟਰ ਦੇ ਕਲੀਨਿਕ ਤੇ ਬੈਠੇ ਹੋ ਤੇ ਕੋਈ ਤੁਹਾਨੂੰ ਜ਼ਬਰਦਸਤੀ ਮਸ਼ਵਰਾ ਦੇ ਰਿਹਾ ਜਾਂ ਤੁਹਾਡੇ ਉੱਤੇ ਕੋਈ ਚੀਜ਼ ਲਾਗੂ ਕਰ ਰਿਹਾ, ਉਹ ਇੱਕ ਦੋਸਤਾਨਾ ਮਾਹੌਲ ਬਣ ਜਾਂਦਾ। ਸੋ ਉਹ ਜਿਹੜੀ ਕਾਰ ਜਾ ਰਹੀ ਹੈ, ਇੱਕ ਕਾਰ ਦੀ ਮਿਸਕਨਸੈਪਸ਼ਨ ਸੁਣ ਰਹੀ ਹੈ, ਦੂਜੇ ਕਾਰ ਵੀ ਮਿਸਕਨਸੈਪਸ਼ਨ ਸੁਣ ਰਹੀ ਹੈ, ਉਹ ਜ਼ਿਆਦਾ ਬਿਹਤਰ ਤਰੀਕੇ ਨਾਲ ਤੁਹਾਨੂੰ ਦੱਸ ਸਕਦੀ ਹੈ ਕਿ ਜੀ ਇਹ ਤੁਹਾਡੀ ਗਲਤ ਫਹਿਮੀ ਹੈ, ਇਹ ਇਸ ਤਰ੍ਹਾਂ ਦੂਰ ਹੋ ਸਕਦੀ ਹੈ। ਸੋ ਜੇ ਜਿਹੜਾ ਨਹੀਂ ਵੀ ਆ ਰਿਹਾ ਬੰਦਾ, ਨਾਲੇ ਉਹ ਇਨਕਰੇਜ ਕਰ ਸਕਦੀ ਹੈ ਕਿ ਅਗਲੀ ਵਾਰੀ ਤੁਸੀਂ ਜਾਓ ਤਾਂ ਡਾਕਟਰ ਸਾਹਿਬ ਕੋਲ ਦੋਨੇ ਰਲ ਕੇ ਜਾਓ, ਠੀਕ ਹੈ ਨਾ। ਇਹ ਵੀ ਹੈ ਜਿਹੜੀ ਤੁਹਾਡੀ ਹੁਣ ਗਲਤ ਫਹਿਮੀ ਹੈ ਉਹਨੂੰ ਵੀ ਦੂਰ ਕਰੇ, ਤੇ ਨਾਲੇ ਇਹ ਵੀ ਇਨਕਰੇਜ ਕਰੇ ਕਿ ਅਗਲੀ ਵਾਰੀ ਡਾਕਟਰ ਸਾਹਿਬ ਦੇ ਕੋਲ ਜਾਓ ਤੇ ਰਲ ਕੇ ਜਾਓ। ਨਾਲੇ ਉਹ ਤੁਹਾਨੂੰ ਗਾਈਡ ਕਰਦੀ ਹੈ, ਤੁਹਾਨੂੰ ਬੁਕਿੰਗ ਤੁਹਾਡੀ ਕਰ ਲੈਂਦੀ ਹੈ, ਤੁਸੀਂ ਬੁਕਿੰਗ ਦੇ ਤਹਿਤ ਤੁਸੀਂ ਜ਼ਿਆਦਾ ਆਸਾਨੀ ਨਾਲ ਜਦੋਂ ਜਾਓਗੇ ਤੁਹਾਨੂੰ ਵੇਟਿੰਗ ਕਿਊ 'ਚ ਨਹੀਂ ਲੱਗਣਾ ਪੈਂਦਾ, ਤੁਸੀਂ ਜਾ ਕੇ ਸਿੱਧੇ ਆਪਣੀ ਗੱਲ ਕਰ ਸਕਦੇ।
0: ਉਹ ਕਿੰਨੀ ਕੁ ਮਾਹਿਰ ਹੁੰਦੀ, ਉਹਦੀ ਟ੍ਰੇਨਿੰਗ ਹੁੰਦੀ ਕੋਈ ਚੰਗੀ?
1: ਟ੍ਰੇਨਿੰਗ ਹੁੰਦੀ ਉਹਨਾਂ ਦੀ, ਉਹਨਾਂ ਦਾ ਬਾਕਾਇਦਾ ਕਰਿਕੁਲਮ ਹੈ, ਉਹ ਬਾਕਾਇਦਾ ਉਹਨਾਂ ਨੂੰ ਤਾਲੀਮ ਦਿੱਤੀ ਜਾਂਦੀ ਹੈ, ਉਹ ਤਰਬੀਅਤ ਯਾਫਤਾ ਹੁੰਦੀਆਂ ਨੇ, ਤੇ ਜਿੰਨਾ ਉਹਨਾਂ ਨੂੰ ਕੰਮ ਦਿੱਤਾ ਗਿਆ ਉਹਦੇ ਵਾਸਤੇ ਉਹ ਬਹੁਤ ਸਹੀ, ਉਹਨਾਂ ਨੂੰ ਤਰਬੀਅਤ ਆਲਰੇਡੀ ਦਿੱਤੀ ਹੁੰਦੀ ਹੈ।
0: ਵੈਸੇ ਤੁਹਾਡੀ ਗੱਲ ਸੁਣਦੇ ਮੈਨੂੰ ਜ਼ਿਹਨ 'ਚ ਆ ਰਿਹਾ ਵੇ ਕਿ ਉਹ ਸਿਰਫ ਫੀਮੇਲ ਨਹੀਂ ਹੋਣੀ ਚਾਹੀਦੀ, ਮੇਰੇ ਖਿਆਲ ਹੈ ਮਰਦਾਂ ਨਾਲ ਗੱਲ ਕਰਨ ਵਾਸਤੇ ਮੇਲ ਵੀ ਹੋਣੇ ਚਾਹੀਦੇ ਨੇ, ਜਾਣ ਤੇ ਉਹ ਦੁਕਾਨਾਂ ਤੇ ਬਾਹਰ ਅੱਗੇ ਪਿੱਛੇ ਜਾਂ ਘਰਾਂ 'ਚ ਜਾ ਕੇ ਪਿੰਡਾਂ ਥਾਵਾਂ ਉਹਨਾਂ ਨਾਲ ਮਰਦ ਨਾਲ ਵੀ ਗੱਲ ਕਰਨ।
1: ਹਾਂਜੀ, ਮੇਰਾ ਖਿਆਲ ਹੈ ਕਿ ਹਾਲੀ ਤੱਕ ਸਾਡਾ ਮਾਹੌਲ ਥੋੜਾ ਜਿਹਾ ਇਸ ਤਰ੍ਹਾਂ ਹੈ, ਇਸ ਤਰ੍ਹਾਂ ਕੰਜ਼ਰਵੇਟਿਵ ਕਿ ਜਿੱਥੇ ਨਾਲ ਖਾਤੂਨ ਨੇ ਬੈਠਣਾ ਹੈ ਉੱਥੇ ਲੋਕ ਫੀਮੇਲ ਨੂੰ ਪਸੰਦ ਕਰਨਗੇ, ਕਿਉਂਕਿ ਫੀਮੇਲ ਦੇ ਨਾਲ ਮੇਲ ਫੇਰ ਗੱਲ ਕਰ ਲਏਗਾ, ਜੇ ਮੇਲ ਆਏਗਾ ਤਾਂ ਆਪਣੀ ਬੀਵੀ ਨੂੰ ਬਿਲਕੁਲ ਵਿੱਚ ਨਹੀਂ ਬਹਿਣ ਦੇਗਾ। ਹਾਂ, ਲੇਕਿਨ ਜਿੱਥੇ ਮੇਲ ਸਾਰੇ ਇਕੱਠੇ ਹੁੰਦੇ ਨੇ ਉਹਨਾਂ ਦੇ ਵਿੱਚ ਮੇਲ ਨੁਮਾਇੰਦੇ ਜਾਣ, ਤੇ ਉਸ ਵੇਲੇ ਸ਼ਾਇਦ ਮੇਲ ਜ਼ਿਆਦਾ ਓਪਨ ਵੀ ਹੋਣ ਸੁਣਨ ਵਾਸਤੇ। ਆਪਣੀ ਬੀਵੀਆਂ ਦੇ ਸਾਹਮਣੇ ਕਈ ਵਾਰੀ ਉਹ ਆਪਣੇ ਗਲਤ ਫਹਿਮੀ ਨੂੰ ਬੜਾ ਡਿਫੈਂਡ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ, ਤੇ ਉਸ ਵੇਲੇ ਜਿਸ ਵੇਲੇ ਇਕੱਲੇ ਬੈਠੇ ਹੁੰਦੇ ਨੇ, ਯਾਨੀ
0: ਬੀਵੀਆਂ
1: ਆਰਾਮ ਨਾਲ ਕਰ ਲੈਣਗੇ, ਪੁੱਛ ਵੀ ਲੈਣਗੇ, ਸ਼ਾਇਦ ਉਹਨਾਂ ਤੇ ਅਸਰ ਬਿਹਤਰ ਹੋਵੇ।
0: ਤੇ ਇਸ ਰੇਡੀਓ ਪ੍ਰੋਗਰਾਮ ਦਾ ਇੱਕ ਮਕਸਦ ਹੈ ਵੀ ਇਹ ਡਾਕਟਰ ਸਾਹਿਬਾ ਕਿ ਹੁਣ ਅਸੀਂ ਇਸ ਵੇਲੇ ਪਿੰਡਾਂ ਥਾਵਾਂ 'ਚ, ਵੱਡੇ ਸ਼ਹਿਰਾਂ 'ਚ, ਹਰ ਪਾਸੇ ਐਫ ਐਮ ਰੇਡੀਓ 'ਤੇ ਸਾਡਾ ਪ੍ਰੋਗਰਾਮ ਸੁਣਿਆ ਜਾ ਰਿਹਾ, ਪੋਡਕਾਸਟ ਵੇਖਿਆ ਜਾ ਰਿਹਾ, ਅਤੇ ਇਹਦਾ ਮਕਸਦ ਵੀ ਇਹੀ ਸੀ ਕਿ ਬਈ ਤੁਸੀਂ ਅਗਰ ਨਹੀਂ ਆ ਸਕਦੇ ਤਾਂ ਰੇਡੀਓ ਦੇ ਜ਼ਰੀਏ ਅਸੀਂ ਤੁਹਾਡੇ ਘਰ ਪਹੁੰਚ ਰਹੇ ਹਾਂ। ਹੁਣ ਤੁਹਾਡੇ ਜੀ ਮਾਹਿਰ ਡਾਕਟਰ ਦੇ ਕੋਲੋਂ ਟਾਈਮ ਲੈਣਾ ਤੇ ਜ਼ਾਹਿਰ ਹੈ ਮੁਮਕਿਨ ਨਹੀਂ ਹਰ ਇੱਕ ਵਾਸਤੇ, ਤੇ ਤੁਹਾਡਾ ਇਹ 15-20 ਮਿੰਟ ਕੱਢਣਾ, ਆਉਣਾ, ਮਾਵਾਂ ਭੈਣਾਂ ਨੂੰ ਭਰਾਵਾਂ ਨੂੰ ਇਹ ਗੱਲਾਂ ਦੱਸਣਾ, ਮੇਰਾ ਖਿਆਲ ਹੈ ਬੜਾ ਬੜਾ ਜ਼ਰੂਰੀ ਵੀ ਸੀ। ਅਤੇ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਡਾਕਟਰ ਨਾਜ਼ਰੀ ਦੀਆਂ ਜਿਹੜੀਆਂ ਗੱਲਾਂ ਨੇ ਉਹਨੂੰ ਕਹਿੰਦੇ ਨੇ ਪੱਲੇ ਬੰਨ ਲਓ ਅਤੇ ਦੂਜੇ ਤੱਕ ਵੀ ਪਹੁੰਚਾਓ।
1: ਬਿਲਕੁਲ, ਮੇਰਾ ਸਾਰਿਆਂ ਭੈਣ ਭਰਾਵਾਂ ਨੂੰ ਇਹ ਮਸ਼ਵਰਾ ਹੈ ਕਿ ਇਹ ਤੁਹਾਡੀ ਜ਼ਿੰਦਗੀ ਹੈ, ਤੁਸੀਂ ਇਹਦਾ ਆਪ ਫੈਸਲਾ ਕਰਨਾ ਹੈ, ਤੁਹਾਡੇ ਕੀ ਵਸਾਇਲ ਨੇ, ਤੁਸੀਂ ਕਿੰਨੇ ਬੱਚੇ ਪਾਲ ਸਕਦੇ ਹੋ, ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਬਿਹਤਰ ਤਰਬੀਅਤ ਕਰਨਾ। ਦੇਖੋ, ਕਈ ਵਾਰੀ ਸਾਡੇ ਕੋਲ ਕਪਲ ਆਉਂਦੇ ਨੇ ਤੇ ਆ ਕੇ ਕਹਿੰਦੇ ਨੇ ਡਾਕਟਰ ਸਾਹਿਬ ਡਿਲੀਵਰੀ ਫ੍ਰੀ ਕਰ ਦਿਓ। ਅੱਛਾ, ਮੈਂ ਕਹਿੰਦੀ ਹਾਂ ਕਿ ਡਿਲੀਵਰੀ ਤਾਂ ਤੁਸੀਂ ਫ੍ਰੀ ਕਰਾ ਲਓਗੇ, ਪਰ ਤੁਸੀਂ ਇਹ ਸੋਚਿਆ ਬੱਚਾ ਸ਼ੁਰੂ ਕਰਨ ਤੋਂ ਪਹਿਲਾਂ ਕਿ ਖਾਲੀ ਡਿਲੀਵਰੀ ਨਹੀਂ ਹੁੰਦੀ, ਡਿਲੀਵਰੀ ਤਾਂ ਸਿਰਫ ਸ਼ੁਰੂਆਤ ਹੈ ਜਿੱਥੋਂ ਤੁਹਾਡੇ ਖਰਚੇ ਸ਼ੁਰੂ ਹੋਣੇ ਨੇ, ਹਾਲੀ ਤੁਸੀਂ ਇਹ ਬੱਚੇ ਨੂੰ ਪਾਲਣਾ ਹੈ, ਪੜ੍ਹਾਉਣਾ ਹੈ, ਲਿਖਾਉਣਾ ਹੈ, ਤੇ ਪਲੈਨਿੰਗ ਜੇ ਫਿਰ ਕਰਨੀ ਹੈ ਤਾਂ ਫਿਰ ਸ਼ੁਰੂ ਤਾਂ ਕਰੋ। ਕਿੰਨੇ ਬੱਚਿਆਂ ਨੂੰ ਤੁਸੀਂ ਬਿਹਤਰ ਕਰ ਸਕਦੇ ਹੋ ਤਾਲੀਮ ਤਰਬੀਅਤ, ਕਿੰਨੇ ਬੱਚਿਆਂ ਦੀ ਤੁਸੀਂ ਬਿਹਤਰ ਪਰਵਰਿਸ਼ ਕਰ ਸਕਦੇ ਹੋ, ਉਹਨਾਂ ਨੂੰ ਬਿਹਤਰ ਲਿਬਾਸ ਦੇ ਸਕਦੇ ਹੋ, ਬਿਹਤਰ ਖੁਰਾਕ ਦੇ ਸਕਦੇ ਹੋ, ਉਹਨਾਂ ਨੂੰ ਸਿਹਤਮੰਦ ਕੱਲ ਨੂੰ ਸ਼ਹਿਰੀ ਬਣਾ ਸਕਦੇ ਹੋ, ਜ਼ਿੰਮੇਦਾਰ ਸ਼ਹਿਰੀ ਬਣਾ ਸਕਦੇ ਹੋ, ਤੇ ਉਹ ਮਸ਼ਵਰਾ ਤੁਸੀਂ ਆਪਸ ਵਿੱਚ ਕਰੋ। ਉਹਦੇ ਬਾਅਦ ਹਾਂ, ਆਪਣੇ ਵੱਡਿਆਂ ਕੋਲੋਂ ਵੀ ਜ਼ਰੂਰ ਸਲਾਹ ਲਵੋ, ਲੇਕਿਨ ਜਿੱਥੇ ਤੁਹਾਨੂੰ ਲੱਗੇ ਕਿ ਗੱਲ ਅਕਲ ਦੇ ਥੋੜ੍ਹੇ ਖਿਲਾਫ ਜਾ ਰਹੀ ਹੈ, ਆ ਕੇ ਡਾਕਟਰ ਕੋਲੋਂ ਮਸ਼ਵਰਾ ਲਵੋ, ਤੁਹਾਡੇ ਘਰ ਕਮਿਊਨਿਟੀ ਹੈਲਥ ਕੇਅਰ ਵਰਕਰ ਆ ਰਹੀ ਹੈ ਉਹਦੀ ਗੱਲ ਸੁਣੋ, ਫੈਮਿਲੀ ਪਲੈਨਿੰਗ ਦੇ ਅਦਾਰੇ ਨੇ ਪੰਜਾਬ ਗਵਰਨਮੈਂਟ ਨੇ ਬਣਾਏ ਨੇ ਜਗ੍ਹਾ ਜਗ੍ਹਾ, ਉਹਨਾਂ 'ਚ ਜਾਓ, ਪਲੀਜ਼ ਥੋੜ੍ਹੀ ਜਿਹੀ ਇਹਦੇ ਵਿੱਚ ਕੋਸ਼ਿਸ਼ ਕਰੋ, ਤੁਹਾਨੂੰ ਬਹੁਤ ਸਾਰਾ ਫਾਇਦਾ ਹੋਏਗਾ।
0: ਡਾਕਟਰ ਨਾਜ਼ਰੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਚੰਗਾ ਜੀ, ਫਿਰ ਮੁਲਾਕਾਤ ਹੋਵੇਗੀ ਅਗਲੇ ਪ੍ਰੋਗਰਾਮ 'ਚ। ਪੈਦਾ ਕਰੋ ਨਈ ਸੋਚ ਤੋਂ, ਤੁਸੀਂ ਖੈਦਰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ। ਅੱਲਾ ਬੇਨ।

0: there's music, and then there's magic. One Above, FM 101.
1: सुनते रहिए FM 101.
2: और अब वक्त है कमर्शियल ब्रेक का.
3: हर्बल एक्सपर्ट प्रोफेसर सुलेमान दे तिब्बी मशवरे.
4: अस्सलाम वालेकुम सोनी पेनप्रो, बहुत सारियां दुआवां ते सेहत बारे बहुत चंगीयां गल्लां दे नाल तुहाडी मेज़बान साइमा तुहाडे नाल हैगी ए ते नाल सलाम पेश कर दिए. सोनी पेनप्रो हमेशा वांगू अज भी तुहानू मिलणगे सेहत बारे चंगे चंगे मशवरे साडे मुल्क दे मशहूर ते नामी गिरामी तबीब जनाब प्रोफेसर सुलेमान साहब, जिन्हां कोलों अमरीका, बरतानिया, फ्रांस, जर्मनी, आस्ट्रेलिया ते अरब मुल्कां दे मरीज भी इलाज करवा रहे ने. सोनी पेनप्रो प्रोफेसर सुलेमान ने शुगर, जोड़ां दी पीड़, ब्लड प्रेशर, हैपेटाइटिस, अल्सर, मोटापा ते जिगर मेदे दीआं बीमारियां दा कामयाब इलाज लभिया ते इसे लई प्रोफेसर सुलेमान होरां नूं कई बार गोल्ड मैडल ते दूजे इनाम वी दित्ते गए ने. सोनी पेनप्रो पहले तुसीं लिखो साडा पता ते फोन नंबर ताकि तुसीं अपनी बीमारी बारे प्रोफेसर सुलेमान नूं आप ही मिल सको ते मशवरा कर सको. ते लिखो
3: सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर. फोन नंबर 042-377-27160 यानी 042-377-27160. मोबाइल नंबर है 0300-414-2608 यानी 0300-414-2608. ते साडा ईमेल एड्रेस है suleiman.dawakhana@gmail.com.
4: जी भैन भ्राओ हुण तुसी तैयार हो जाओ क्योंकि मैं तुहाडी मुलाकात करा रही हाँ जनाब प्रोफेसर सुलेमान नाल. सुलेमान साहब जी आया नूं ते साडे सारेयां वल्लों बहुत सारा सलाम.
5: वालेकुम असलाम साइमा जी, मैं भी अपने सारे भैन भरावां नूं सलाम अर्ज करना वा ते हमेशा वांगू यही दुआ करना कि सोहना रब किसी नूं भी बीमारी का दुख ना दे.
4: बिल्कुल आमीन. और तुसी अज बड़ी सोहनी गल कीती है कि अल्लाह ताला जिहड़ा सब नू अपने अमनो मान च रखे और ताकि जिहड़े साडे सुनन वाले ने ओह तंदुरुस्त रहन. सुलेमान साहब इह छोटी उम्र दे जिहड़े बच्चे हुंदे ने, मेरा मतलब है स्कूल ते कॉलेजां विच पढ़न वाले मुंडे.
5: जी जी
4: सुलेमान साहब तुसी ते जानदे ही हो कि स्कूल कॉलेजां विच बाज़े टाइम कुछ भैड़े यार दोस्त भी मिल जांदे ने
5: जी,
4: जिहदे सबब बहुत सारे मसले बन जांदे ने ते कुछ मुंडे बहुत खतरनाक बीमारियां दा भी शिकार हो जांदे ने
5: जी. बिल्कुल
4: सुलेमान साहब तुसी इह दस्सो कि इहनां बीमारियां दी रोकथाम लई की होणा क्योंकि ये बच्चे ते साड़े मुल्क दी दौलत ने ना.
5: सहमत जी तुसी बहुत ही चंगा सवाल कीता है ते हर बंदे नूं इस बारे फिक्र भी करनी चाहीदी है. सब तो पहली जिम्मेदारी माँ प्यो दी है.
4: बिल्कुल सही,
5: ये माँ प्यो दा फर्ज है कि वो अपने पुत्र ते नज़र रखन कि उन्दे यार दोस्त किहो जिहे ने, वो स्कूल ते कॉलेज विच की किरदार करदा है, किनू किनू मिलदा है, कित्थे आंदा जांदा है. ते दूजी गल इह वे कि बच्चे नू इलैक्ट्रॉनिक मीडिया दे गलत इस्तेमाल तो रोकन. तीजी गल इह वे कि रब ना करे जे बच्चा बीमार हो जावे उन्दे इलाज विच देर ना करन, क्योंकि इलाज विच देर नहीं होनी चाहीदी, इस तरह बीमारी वध जांदी है.
4: सही,
5: दूजियां बीमारियां भी हो जांदियां ने, इस लई छेती नाल इलाज कराना चाहीदा है. एक गल मैं सहमा जी तुहानू कहांगा कि बच्चियां नू जिहड़ा ना फोश लिटरेचर खसूसी तौर ते जिहड़ा मैं कहना इलैक्ट्रॉनिक मीडिया इन्हां तों बचाना चाहीदा. ते एक होर गल मैं कहांगा कि नमाज़ दे पंजगाना पढ़ो, नमाज़ कई बीमारियों तो बचाती है. ये फिर साढ़े को दुआखाने ते तशरीफ लै आउण, इस तरह का मैं इंशाल्लाह दवाई इन्हों दवांगे कि दोबारा फिर यह मर्ज इन्हों नहीं रहेगा.
4: सुलेमान साहब तुसी माशाल्लाह इन्नियां चंगीयां गल्लां दसदे हो और इन्ने सोहणे मशवरे दिंदे हो, इहदा तां खैर जवाब ही कोई नहीं, ना इहदा कोई मुल लेगा. लेकिन मैं भी इत्थे इक थोड़ी जिही गल वधाउणा चाहांगी कि साडे बच्चियां नूं हुण जिहड़ा तुसी इलैक्ट्रॉनिक मीडिया की गल कीती, तुसी देखो स्कूल कॉलेजां दे बच्चियां दे कोल मोबाइल हुंदे ने
5: जी जी,
4: जिहड़े असल च सारी परेशानियां दा सबब बने होए ने.
5: हां जी बिल्कुल,
4: ते ए चीज बच्चियां दे कोल नहीं होनी चाहिए.
5: हाँ जी, ये तो माँ प्यो नूं चाहिए नहीं, वो तो नज़र रखन अपने बच्चे ते. लेकिन की करें, उन्होंने भी मजबूरी है. अजकल तो पहली जमात का बच्चा वो भी मोबाइल है, वह भी घर फोन करके दसता जी मैं इस वक्त कि जगह उत्ते.
4: बिल्कुल सही, बिल्कुल सही. और हकीम साहब तुम बड़ी चंगी गल की, बहुत सोहनिया गल्ला हमेशा ही करते हो ਕਿ ਬੱਚੇ ਤੋਂ ਜਿਹੜਾ ਨਾ ਵੱਧ ਮਾਂ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੀ ਔਲਾਦ 'ਤੇ ਨਜ਼ਰ ਰੱਖੇ। ਸੁਲੇਮਾਨ ਸਾਹਿਬ, ਇਹੋ ਜਿਹਾ ਇੱਕ ਹੋਰ ਮਸਲਾ ਮੈਂ ਪੜ੍ਹ ਰਹੀ ਹਾਂ ਜਿਹੜਾ ਸ਼ੌਕਤ ਮਹਿਮੂਦ ਹੋਰਾਂ ਲਿਖਿਆ। ਇਹ ਲਿਖਦੇ ਨੇ ਕਿ ਮੇਰਾ ਪੁੱਤਰ ਜਿਹਦੀ ਉਮਰ 21 ਸਾਲ ਹੈ, ਉਹਦੀ ਸਿਹਤ ਬਹੁਤ ਡਿੱਗਦੀ ਜਾ ਰਹੀ ਹੈ, ਹਾਲਾਂਕਿ ਮੈਂ ਉਹਦੀ ਖੁਰਾਕ ਦਾ ਬਹੁਤ ਖਿਆਲ ਰੱਖਣਾ ਵਾਂ, ਪਰ ਉਹਦਾ ਪਿੰਡਾ ਸੁੱਕਦਾ ਹੀ ਜਾ ਰਿਹਾ ਅਤੇ ਲੱਤਾਂ ਅਤੇ ਲੱਕ ਵਿੱਚ ਪੀੜ ਹੁੰਦੀ ਹੈ ਅਤੇ ਭੁੱਖ ਨਹੀਂ ਲੱਗਦੀ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਕੀ ਕਰਾਂ।
5: ਦੇਖੋ ਸਹਿਮਾ ਜੀ, ਇਹ ਕਿੰਨੇ ਅੱਛੇ ਵਾਲਦੈਨ ਨੇ ਜਿਹੜੇ ਆਪਣੀ ਔਲਾਦ ਦਾ ਖਿਆਲ ਰੱਖਦੇ ਨੇ।
4: ਬਿਲਕੁਲ ਜੀ,
5: ਹਾਂਜੀ। ਅਤੇ ਮੈਂ ਇਹਨਾਂ ਨੂੰ ਗੱਲ ਕਹਾਂਗਾ ਕਿ ਸ਼ੌਕਤ ਭਾਈ, ਜੇ ਤੁਹਾਡੇ ਵਾਂਗੂ ਹਰ ਮਾਂ ਪਿਓ ਆਪਣੇ ਬੱਚੇ 'ਤੇ ਨਜ਼ਰ ਰੱਖੇ ਤਾਂ ਇਹੋ ਜਿਹੀ ਖਤਰਨਾਕ ਬਿਮਾਰੀਆਂ ਨੂੰ ਡੱਕਿਆ ਜਾ ਸਕਦਾ ਹੈ।
4: ਬਿਲਕੁਲ ਸਹੀ।
5: ਮੇਰੇ ਭਾਈ, ਤੁਸੀਂ ਆਪਣੇ ਪੁੱਤਰ ਦੀ ਜੋ ਹਾਲਤ ਲਿਖੀ ਹੈ ਉਹ ਫਿਕਰ ਵਾਲੀ ਹੈ, ਜਿਹਦੇ ਸਬਬ ਅਸਾਬ ਅਤੇ ਪੱਠੇ ਕਮਜ਼ੋਰ ਹੋ ਜਾਂਦੇ ਨੇ, ਨਜ਼ਰ ਡਿੱਗ ਜਾਂਦੀ ਹੈ ਅਤੇ ਵੱਡੀ ਉਮਰ ਤੋਂ ਪਹੁੰਚਣ ਤੋਂ ਪਹਿਲਾਂ ਹੀ ਬੰਦੇ ਵਿੱਚ ਤਾਕਤ ਨਹੀਂ ਰਹਿੰਦੀ। ਮੇਰੇ ਭਾਈ, ਇਹਦਾ ਸਾਡੇ ਕੋਲ ਕਾਮਯਾਬ ਮੁਕੰਮਲ ਅਤੇ ਮੌਸਰ ਇਲਾਜ ਮੌਜੂਦ ਹੈ ਅਤੇ ਮੈਂ ਉਹੀ ਕਹਾਂਗਾ ਕਿ ਮੇਰੇ ਭਾਈ, ਤੁਸੀਂ ਕਿਸੇ ਦਿਨ ਆਪਣੇ ਪੁੱਤਰ ਨੂੰ ਲੈ ਕੇ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਮੈਂ ਉਹਦਾ ਮੁਆਇਨਾ ਕਰਕੇ ਕੁਝ ਚੰਗੀ ਜਿਹੀ ਦਵਾ ਲਿਖ ਦਿਆਂਗਾ, ਜਿਹਦੇ ਨਾਲ ਰੱਬ ਨੇ ਚਾਹਿਆ ਅਤੇ ਉਹਦੀ ਇਹ ਤਕਲੀਫ ਬਿਲਕੁਲ ਦੂਰ ਹੋ ਜਾਏਗੀ।
4: ਇਨਸ਼ਾਅੱਲਾ, ਇਨਸ਼ਾਅੱਲਾ ਜੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਤੁਹਾਡੀ ਇੱਕ ਭੈਣ ਹੋਰਾਂ ਲਿਖੀ ਹੈ।
5: ਅੱਛਾ।
4: ਇਹਨਾਂ ਨੂੰ ਦੋ ਮਸਲੇ ਨੇ।
5: ਕਿਹੜੇ ਕਿਹੜੇ ਨੇ?
4: ਇਹ ਲਿਖਦੇ ਨੇ ਕਿ ਮੈਂ ਟਿੱਕੇ, ਕਬਾਬ, ਨਿਹਾਰੀ ਅਤੇ ਬਿਰਿਆਨੀ। ਇਹ ਆਉਂਦੀਆਂ ਨੇ ਕਿ ਜੀ, ਨਿਹਾਰੀ ਅਤੇ ਬਿਰਿਆਨੀ ਬਹੁਤ ਹੀ ਸ਼ੌਕ ਨਾਲ ਖਾਂਦੀ ਹਾਂ, ਮੇਰਾ ਜਿਸਮ ਬਹੁਤ ਮੋਟਾ ਹੋ ਗਿਆ ਅਤੇ ਇਹਦੇ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ ਹੈ। ਸੁਲੇਮਾਨ ਸਾਹਿਬ, ਕੋਈ ਇਹੋ ਜਿਹਾ ਇਲਾਜ ਦੱਸੋ ਕਿ ਮੈਂ ਆਪਣੀ ਪਸੰਦ ਦੀ ਚੀਜ਼ਾਂ ਵੀ ਖਾਂਦੀ ਰਹਾਂ ਅਤੇ ਮੇਰਾ ਵਜ਼ਨ ਵੀ ਘੱਟ ਜਾਵੇ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋ ਜਾਵੇ। ਐਸੀ ਕੋਈ ਹੈ ਕੋਈ ਦੀ?
5: ਜਵਾਬ ਦੇਣਾ ਜ਼ਰਾ ਸਹਿਮਾ ਜੀ। ਤੇ ਹੁਣ ਇਹ ਚਾਹੁੰਦੇ ਨੇ ਯਾਨੀ ਕਿ ਮੈਂ ਸ਼ੈਵਾਂ ਵੀ ਖਾਂਦੀ ਰਵਾਂ ਤੇ ਮੇਰਾ ਪਿੰਡਾ ਵੀ ਸਮਾਰਟ ਹੋ ਜਾਵੇ, ਯਾਨੀ ਚੋਪੜੀਆਂ ਤੇ ਨਾਲੇ ਦੋ ਦੋ,
4: ਤਿੰਨ ਤਿੰਨ, ਚਾਰ ਚਾਰ ਮੰਗ ਰਹੇ ਨੇ, ਦੋ ਦੋ ਨਹੀਂ ਬਲਕਿ ਤਿੰਨ ਤਿੰਨ, ਯਾਨੀ ਚਸਕਾ ਵੀ ਰਵੇ ਤੇ ਮੋਟਾਪਾ ਵੀ ਖਤਮ ਹੋ ਜਾਵੇ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਵੇ।
5: ਸਹਿਮਾ ਜੀ, ਇਹੋ ਹੀ ਗੱਲ ਹੈ। ਬਹਰਹਾਲ ਭੈਣ ਜੀ, ਤੁਸੀਂ ਮਾਸ਼ਾਅੱਲਾ ਆਪ ਸਿਆਣੇ ਹੋ, ਤੁਸੀਂ ਆਪ ਫੈਸਲਾ ਕਰੋ ਕਿ ਬੰਦੇ ਦੀ ਜਾਨ ਤੋਂ ਵੱਧ ਕਿਹੜੀ ਸ਼ੈ ਹੁੰਦੀ। ਭੈਣ ਜੀ, ਰੱਬ ਤੁਹਾਡੀ ਹਯਾਤੀ ਕਰੇ, ਤੁਹਾਨੂੰ ਸਿਹਤਮੰਦ ਰੱਖੇ, ਤੁਸੀਂ ਪਹਿਲਾਂ ਆਪਣੀ ਸਿਹਤ ਦਾ ਖਿਆਲ ਕਰੋ ਅਤੇ ਉਸ ਤੋਂ ਬਾਅਦ ਖੁਰਾਕ ਦਾ, ਕਿਉਂਕਿ ਖੁਰਾਕ ਹੋਵੇਗੀ ਤੇ ਖਾਣ ਪੀਣ ਦਾ ਸਵਾਦ ਵੀ ਆਵੇਗਾ।
4: ਬਿਲਕੁਲ ਸੁਲੇਮਾਨ ਸਾਹਿਬ, ਤੁਸੀਂ ਗੱਲ ਬਲੇ ਕਹਿਣਾ ਚਾਹੁੰਦੇ, ਸਿਹਤ ਹੋਵੇਗੀ ਤੇ ਖਾਣ ਪੀਣ ਦਾ ਸਵਾਦ।
5: ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਂ ਫਿਰ ਭੈਣ ਜੀ ਨੂੰ ਇਹੋ ਹੀ ਗੱਲ ਕਹਾਂਗਾ ਕਿ ਮੋਟਾਪਾ ਬਹੁਤ ਹੀ ਭੈੜੀ ਸ਼ੈ ਵੇ, ਜਿਹ ਨਾਲ ਜਿਸਮ ਬੇਟੰਗਾ ਹੋ ਜਾਂਦਾ ਤੇ ਇਹਦੀ ਵਜ੍ਹਾ ਨਾਲ ਹੋਰ ਵੀ ਬਿਮਾਰੀਆਂ ਲੱਗ ਜਾਂਦੀਆਂ ਨੇ, ਮਸਲਾਂ ਸ਼ੂਗਰ ਏ, ਬਲੱਡ ਪ੍ਰੈਸ਼ਰ ਏ, ਜੋੜਾਂ ਦਾ ਦਰਦ ਏ, ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ। ਤੇ ਭੈਣ ਜੀ, ਤੁਸੀਂ ਕਿਸੇ ਦਿਨ ਦਵਾਖਾਨੇ ਤੋਂ ਦਵਾਈ ਮੰਗਵਾ ਲੈਣਾ, ਪਰ ਯਾਦ ਰੱਖੋ ਕਿ ਪਰਹੇਜ਼ ਬਿਨਾਂ ਕੋਈ ਦਵਾ ਆਪਣਾ ਆਪ ਨਹੀਂ ਜੇ ਦਿਖਾਉਂਦੀ, ਲਿਆਦਾ ਤੁਹਾਨੂੰ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਕਰਨਾ ਹੋਵੇਗਾ। ਅਤੇ ਮੈਂ ਤੁਹਾਨੂੰ ਯਕੀਨ ਦਵਾਉਣਾ ਕਿ ਜੇ ਤੁਸੀਂ ਪੂਰੀ ਤਰ੍ਹਾਂ ਇਲਾਜ ਕਰਾ ਲਓਗੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਤੁਹਾਡੀ ਜਾਨ ਛੁੱਟ ਜਾਏਗੀ ਤੇ ਇਨਸ਼ਾਅੱਲਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹੇਗਾ। ਬਸ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਪਰਹੇਜ਼ ਤੇ ਦਵਾਈ ਦਾ ਪੂਰਾ ਖਿਆਲ ਰੱਖੋ।
4: ਜੀ ਬਿਲਕੁਲ ਭੈਣ ਜੀ, ਸੁਲੇਮਾਨ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਸਿਹਤ ਹੋਵੇਗੀ ਤੇ ਖਾਣ ਪੀਣ ਦਾ ਸਵਾਦ ਵੀ ਆਵੇਗਾ। ਭੈਣ ਜੀ, ਇਸ ਗੱਲ ਨੂੰ ਪੱਲੇ ਬੰਨ ਲਓ, ਤੁਹਾਡੀ ਸਿਹਤ ਠੀਕ ਹੋ ਜਾਏਗੀ। ਸੋਹਣੇ ਭੈਣ ਭਰਾਓ, ਤੁਸੀਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਰੋ। ਕਹਿੰਦੇ 100 ਇਲਾਜ ਤੇ ਇੱਕ ਪਰਹੇਜ਼, ਪਰਹੇਜ਼ ਤੇ ਜ਼ਰਾ ਥੋੜ੍ਹਾ ਧਿਆਨ ਰੱਖੋ, ਖਾਓ ਜ਼ਰੂਰ ਪਰ ਥੋੜ੍ਹਾ ਥੋੜ੍ਹਾ। ਤੁਹਾਡੀਆਂ ਈਮੇਲਸ ਤੇ SMS ਬਕਾਇਆ ਨੇ, ਪਹਿਲੇ ਲਿਖੋ ਸਾਡਾ ਪਤਾ ਤੇ ਫੋਨ ਨੰਬਰ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ, ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2760, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
4: ਜੀ ਭੈਣ ਭਰਾਓ, ਹੁਣ ਚੱਲਦੇ ਹਾਂ ਤੁਹਾਡੀ ਈਮੇਲਸ ਤੇ SMS ਵੱਲ। ਸੁਲੇਮਾਨ ਸਾਹਿਬ, ਈਮੇਲ ਗਾਜ਼ੀ ਸ਼ਫੀਕ ਹੋਰਾਂ ਲਿਖੀ ਹੈ।
5: ਜੀ ਜੀ।
4: ਸੁਲੇਮਾਨ ਸਾਹਿਬ, 4 ਮਹੀਨੇ ਬਾਅਦ ਸ਼ਫੀਕ ਸਾਹਿਬ ਹੋਰਾਂ ਦਾ ਵਿਆਹ ਹੈ ਤੇ ਇਹ ਆਪਣੀ ਸਿਹਤ ਵੱਲੋਂ ਬਹੁਤ ਹੀ ਪਰੇਸ਼ਾਨ ਨੇ। ਲਿਖਦੇ ਨੇ ਕਿ ਕਮਜ਼ੋਰੀ ਨੇ ਮੈਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਹੈ ਕਿ ਮੇਰਾ ਦਿਮਾਗ ਗੁਆਚਾ ਗੁਆਚਾ ਰਹਿੰਦਾ ਹੈ। ਹਰ ਵੇਲੇ ਫਿਕਰ ਰਹਿੰਦੀ ਹੈ ਕਿ ਮੇਰਾ ਕੀ ਬਣੇਗਾ। ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਮੈਨੂੰ ਕੋਈ ਇਹੋ ਜਿਹੀ ਦਵਾਈ ਦਿਓ ਜਿਹਦੇ ਨਾਲ ਮੇਰੀ ਕਮਜ਼ੋਰੀ ਠੀਕ ਹੋ ਜਾਵੇ ਤੇ ਮੈਨੂੰ ਸਕੂਨ ਹੋਵੇ। ਸੁਲੇਮਾਨ ਸਾਹਿਬ, ਹੁਣ ਤੁਸੀਂ ਸ਼ਫੀਕ ਹੋਰਾਂ ਨੂੰ ਕੀ ਸਲਾਹ ਦਿੰਦੇ ਹੋ?
5: ਸ਼ਫੀਕ ਭਾਈ, ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹੋ ਜਿਹੀਆਂ ਜੜੀ ਬੂਟੀਆਂ ਨੇ ਜਿਹੜੀਆਂ ਜਿਸਮ ਨੂੰ ਤਾਕਤਵਰ ਬਣਾ ਦਿੰਦੀਆਂ ਨੇ। ਅਤੇ ਮਜ਼ੇ ਦੀ ਗੱਲ ਇਹ ਵੇ ਕਿ ਬਿਮਾਰੀ ਨੂੰ ਵਕਤੀ ਆਰਾਮ ਨਹੀਂ ਬਲਕਿ ਹਮੇਸ਼ਾ ਲਈ ਠੀਕ ਹੋ ਕਰ ਦਿੰਦੀਆਂ ਨੇ।
4: ਬਿਲਕੁਲ
5: ਭਾਈ ਜੀ, ਤੁਸੀਂ ਕੋਈ ਗਮ ਨਾ ਕਰੋ ਅਤੇ ਆਪਣੇ ਦਿਮਾਗ ਨੂੰ ਸਕੂਨ ਦਿਓ ਅਤੇ ਯਕੀਨ ਕਰ ਲਓ ਕਿ ਰੱਬ ਤੁਹਾਨੂੰ ਪੂਰੀ ਤਰ੍ਹਾਂ ਠੀਕ ਕਰ ਦੇਗਾ
4: ਇਨਸ਼ਾਅੱਲਾ ਤਾਲਾ,
5: ਅਤੇ ਤੁਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਬੜੇ ਚੰਗੇ ਤਰੀਕੇ ਨਾਲ ਗੁਜ਼ਾਰੋਗੇ।
4: ਜੀ ਸ਼ਫੀਕ ਸਾਹਿਬ, ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲ ਆਇਆ। ਸੁਲੇਮਾਨ ਸਾਹਿਬ, ਅਗਲੀ ਈਮੇਲ ਆਬਿਦ ਗੌਰੀ ਨੇ ਲਿਖੀ ਹੈ ਅਤੇ ਇਹਨਾਂ ਦਾ ਮਸਲਾ ਇਹ ਵੇ ਕਿ ਭੁੱਖ ਨਹੀਂ ਲੱਗਦੀ, ਪੈਦਲ ਟੁਰਨ ਨਾਲ ਸਾਹ ਫੁੱਲ ਜਾਂਦੀ ਹੈ, ਸਵੇਰ ਦੇ ਟਾਈਮ ਪੈਰਾਂ 'ਤੇ ਸੋਜ ਹੁੰਦੀ ਹੈ ਅਤੇ ਮੂੰਹ ਫਿੱਕਾ ਅਤੇ ਕੌੜਾ ਰਹਿੰਦਾ।
5: ਆਬਦ ਭਾਈ, ਤੁਸੀਂ ਜਿਹੜੀਆਂ ਨਿਸ਼ਾਨੀਆਂ ਲਿਖੀਆਂ ਨੇ ਇਹ ਸਾਰੀਆਂ ਜਿਗਰ ਦੀ ਖਰਾਬੀ ਨਾਲ ਹੁੰਦੀਆਂ ਨੇ। ਅਤੇ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਤੁਹਾਡਾ ਜਿਗਰ ਵੱਧ ਰਿਹਾ ਹੈ, ਯਾਨੀ ਜਿਗਰ 'ਤੇ ਸੋਜ ਹੈ। ਮੇਰੇ ਭਾਈ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪ੍ਰੇਸ ਕਰਨਾ ਹੋਵੇਗਾ, ਉਸ ਤੋਂ ਬਾਅਦ ਦਵਾਈ। ਭਾਈ ਜੀ, ਤੁਸੀਂ ਸਵੇਰ ਜਾਂ ਸ਼ਾਮ ਨੂੰ 2-3 ਮੀਲ ਪੈਦਲ ਜ਼ਰੂਰ ਟੁਰਿਆ ਕਰੋ, ਥਿੰਦੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਸਬਜ਼ੀਆਂ ਜ਼ਿਆਦਾ ਖਾਓ। ਭਾਈ ਜੀ, ਇਹ ਪਰਹੇਜ਼ ਤਾਂ ਅੱਜ ਤੋਂ ਸ਼ੁਰੂ ਕਰ ਦਿਓ। ਬਾਕੀ ਰਹਿ ਗਈ ਦਵਾਈ ਦੀ ਗੱਲ, ਅਤੇ ਇਹਦੇ ਵਾਸਤੇ ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਆ ਜਾਓ ਤਾਂ ਕਿ ਇਲਾਜ ਅਤੇ ਦਵਾ ਬਾਰੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦੇਵਾਂ। ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਜਿਗਰ ਬਿਲਕੁਲ ਠੀਕ ਹੋ ਜਾਵੇਗਾ
4: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਮੇਦੇ ਦੀਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਨੇ। ਈਮੇਲ ਵੇਖ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ।
5: ਜੀ ਜੀ
4: ਸੁਲੇਮਾਨ ਸਾਹਿਬ, ਇਹ ਈਮੇਲ ਮੇਦੇ ਦੀ ਬਿਮਾਰੀ ਬਾਰੇ ਵੀ ਜਿਹੜੀ ਹਨੀਫ ਖਾਨ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਘੱਟ ਲੱਗਦੀ ਹੈ, ਪਰ ਜੇ ਨਾ ਖਾਵਾਂ ਤੇ ਸੀਨੇ ਵਿੱਚ ਸਾੜ ਤੇ ਢਿੱਡ ਵਿੱਚ ਪੀੜ ਹੋਣ ਲੱਗ ਪੈਂਦੀ ਹੈ, ਦੂਜੇ ਚੌਥੇ ਦਿਨ ਮੂੰਹ ਪੱਕ ਜਾਂਦਾ ਹੈ ਤੇ ਰੋਟੀ ਵੀ ਨਹੀਂ ਖਾਧੀ ਜਾਂਦੀ। ਸੁਲੇਮਾਨ ਸਾਹਿਬ, ਮੈਂ ਛਿਲਕਾ ਵੀ ਖਾਂਦਾ ਵਾਂ ਪਰ ਫਾਇਦਾ ਨਹੀਂ ਹੁੰਦਾ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਇਹ ਕੀ ਮਸਲਾ ਹੈ ਤੇ ਇਹਦਾ ਕੀ ਇਲਾਜ ਹੋਵੇਗਾ।
5: ਹਨੀਫ ਭਾਈ, ਇਹ ਸਾਰੀਆਂ ਅਲਾਮਤਾਂ ਮੇਦੇ ਦੀ ਤੇਜ਼ਾਬੀਅਤ ਦੀਆਂ ਨੇ। ਮੇਰਾ ਮਤਲਬ ਇਹ ਵੇ ਕਿ ਤੁਹਾਡੇ ਮੇਦੇ ਵਿੱਚ ਤੇਜ਼ਾਬੀਅਤ ਜ਼ਿਆਦਾ ਹੋ ਗਈ ਹੈ, ਅਤੇ ਰੱਬ ਨਾ ਕਰੇ ਜੇ ਉਹ ਯਾਰ ਰਿਹਾ ਅਤੇ ਇਲਾਜ ਨਾ ਕਰਾਇਆ ਗਿਆ ਅਤੇ ਮੇਦੇ 'ਤੇ ਸੋਜ ਆ ਜਾਵੇਗੀ ਜਿਹੜੀ ਬਹੁਤ ਖਤਰਨਾਕ ਹੁੰਦੀ ਹੈ। ਮੇਰੇ ਭਾਈ, ਤੁਸੀਂ ਮਿਰਚਾਂ ਮਸਾਲੇ ਅਤੇ ਸਮੋਸੇ ਪਕੌੜੇ ਨਾਨ ਹਲੀਮ ਵਗੈਰਾ ਬਿਲਕੁਲ ਛੱਡ ਦਿਓ, ਅਤੇ ਖਸੂਸੀ ਤੌਰ 'ਤੇ ਕੜਾਹੀ ਗੋਸ਼ਤ ਬਿਲਕੁਲ ਛੱਡ ਦਿਓ, ਅਤੇ ਦੁੱਧ ਦਾ ਜ਼ਿਆਦਾ ਇਸਤੇਮਾਲ ਕਰੋ। ਭਾਈ ਜੀ, ਬਿਮਾਰੀ ਦਾ ਇਲਾਜ ਤਾਂ ਦਵਾਈ ਨਾਲ ਹੀ ਹੁੰਦਾ ਹੈ, ਜ਼ਾਹਿਰ ਹੈ ਕਿ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਇਲਾਜ ਕਰਾਉਣਾ ਚਾਹੀਦਾ ਹੈ, ਜਿਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪ ਦੁਆਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਨੂੰ ਦੁਆ ਬਾਰੇ ਦੱਸ ਸਕਾਂ। ਸੋਨੇ ਰੱਬ ਦੀ ਮਿਹਰਬਾਨੀ ਨਾਲ ਇਹ ਤਕਲੀਫ ਬੁਰੀ ਤਰ੍ਹਾਂ ਦੂਰ ਹੋ ਜਾਏਗੀ
4: ਇਨਸ਼ਾਅੱਲਾ।
5: ਤੇ ਐਸਾ ਮੈਂ ਜੀ, ਤੁਸੀਂ ਦੇਖਿਆ ਨਾ, ਪਹਿਲਾਂ ਮੇਦੇ ਜਿਗਰ ਦਾ ਸਵਾਲ ਆਇਆ, ਦੂਸਰਾ ਮੇਦੇ ਦਾ, ਤੇ ਬੜੀਆਂ ਮੂਵੀ ਮਰਦਾਂ ਨੇ, ਲੇਕਿਨ ਮੈਂ ਇੱਕ ਗੱਲ ਦੱਸ ਦਵਾਂ ਕਿ ਜਿਗਰ ਮੇਦੇ ਦਾ ਕਹੇ ਸਾਡੇ ਜਿਸਮ 'ਚ ਬੜੇ ਅਹਿਮ ਉਜ਼ਵ ਨੇ, ਯਾਨੀ ਕਿ ਮੇਦੇ ਦਾ ਕੰਮ ਹੈ ਗਜ਼ਾ ਹਜ਼ਮ ਕਰਨਾ ਤੇ ਜਿਗਰ ਦਾ ਕੰਮ ਹੈ ਖੂਨ ਬਣਾਉਣਾ। ਜਦੋਂ ਜਿਗਰ ਮੇਦਾ ਸਹਯੋਗ ਹੋਵੇਗਾ ਤੇ ਜ਼ਾਹਿਰ ਗਜ਼ਾ ਹਜ਼ਮ ਹੋਵੇਗੀ, ਗਜ਼ਾ ਹਜ਼ਮ ਹੋਵੇਗੀ ਤੇ ਖੂਨ ਪੈਦਾ ਹੋਵੇਗਾ, ਤੇ ਖੂਨ ਪੈਦਾ ਹੋਵੇਗਾ ਤੇ ਫਿਰ ਚਿਹਰੇ ਤੇ ਲਾਲੀਆਂ ਵੀ ਆਣਗੀਆਂ।
4: ਲਓ ਜੀ, ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹਾਂਗੀ ਕਿ ਸੁਲੇਮਾਨ ਸਾਹਿਬ ਦਾ ਅਸਲ ਮਤਲਬ ਇਹ ਵੇ ਕਿ ਜਿਗਰ ਔਰ ਮੇਦੇ ਦਾ ਬਹੁਤ ਖਿਆਲ ਰੱਖੋ, ਨਹੀਂ ਤੇ ਫਿਰ ਗਾਉਂਦੇ ਫਿਰੋਗੇ ਕਿ ਜਿਗਰ ਛਲਨੀ ਹੈ ਦਿਲ ਘਬਰਾ ਰਹਾ ਹੈ। ਇਹ ਨਹੀਂ ਕਰਨਾ, ਕਿਉਂਕਿ ਬਸ ਗਾਣਾ ਮਨਾ। ਜੀ ਅਨੀਸ ਸਾਹਿਬ, ਤੁਹਾਨੂੰ ਆਪਣੇ ਮਸਲੇ ਦਾ ਪਤਾ ਵੀ ਲੱਗ ਗਿਆ ਅਤੇ ਇਲਾਜ ਬਾਰੇ ਸੁਲੇਮਾਨ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ, ਹੁਣ ਤੁਸੀਂ ਦੇਰ ਨਹੀਂ ਕਰਨੀ ਅਤੇ ਆਪਣਾ ਇਲਾਜ ਸ਼ੁਰੂ ਕਰ ਦੇਣਾ। ਸੁਲੇਮਾਨ ਸਾਹਿਬ, ਦਿਲ 'ਤੇ ਕਰਦਾ ਕਿ ਤੁਹਾਡੀਆਂ ਗੱਲਾਂ ਸੁਣਦੇ ਰਹੀਏ, ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁੱਕ ਰਿਹਾ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਬਿਹਤਰੀਨ ਮਸ਼ਵਰੇ ਦਿੱਤੇ, ਤੁਹਾਡੀ ਬੜੀ ਮਿਹਰਬਾਨੀ।
5: ਸਹਿਮਾ ਜੀ, ਤੁਹਾਡਾ ਅਤੇ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
4: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਕਾਗਜ਼ ਪੈਨਸਲ ਸੰਭਾਲੋ ਅਤੇ ਲਿਖੋ ਸਾਡਾ ਪਤਾ ਅਤੇ ਫੋਨ ਨੰਬਰਸ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਬਾਰੇ ਮਸ਼ਵਰਾ ਲੈ ਸਕੋ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ सुलेमान डॉट दवाखाना LHR@gmail.com
4: सोनी भैन भ्रो हसते वसते रहो ते हमेशा तंदुरुस्त रहो इस दुआ दे नाल ही अपनी मेजबान साइमा नू इजाजत देवो अगले प्रोग्राम विच फिर मुलाकात होवेगी रब राखा

0: ਲੋਕੀ ਵੀ ਕਹਿਣਗੇ ਕੋਈ ਬਾਬਾ ਹੈਗਾ ਸੀ ਚਲੋ ਆਓ ਅਸੀਂ ਵੀ ਚੱਲ ਰਹੇ ਹਾਂ, ਇਸ ਬਹਾਨੇ ਰੌਣਕ ਲੱਗ ਜਾਏਗੀ। ਅੱਛਾ ਠੀਕ ਹੈ ਜੀ, ਠੀਕ ਹੈ ਉਸਮਾਨ ਮੁਗਲ ਸਾਹਿਬ, ਥੈਂਕ ਯੂ ਵੈਰੀ ਮੱਚ ਜੀ, ਬਿਲਕੁਲ ਠੀਕ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ, ਅੱਲਾ ਹਾਫਿਜ਼ ਜੀ। ਪ੍ਰੋਗਰਾਮ ਖਤਮ ਹੈ ਜੀ, ਯਹੀਂ ਪੇ ਇਜਾਜ਼ਤ ਲੈ ਰਹੇ ਹਾਂ ਹਮ। ਐਨੀਥਿੰਗ ਯੂ ਵਾਂਟ ਟੂ ਸੇ ਮੋਹਸਿਨ?
1: ਬਸ ਸਰ
0: ਯਾ ਵੋ ਆਨਾ ਹੈ ਰਹਿਮਾਨ ਨੇ, ਯਾ ਇੱਕ ਗਾਣਾ ਲਗਾ ਕੇ ਚਲੋ ਵਾਪਸ ਆ ਕੇ ਕੰਪਲੀਟ ਕਰਦੇ ਹਾਂ। ਖਸਾਰਾ ਸੁਣਦੇ, ਮੈਂ ਵੀ ਨਹੀਂ ਸੁਣਿਆ ਹੋਇਆ ਖਸਾਰਾ, ਖਸਾਰਾ ਸੁਣਦੇ ਹਾਂ ਵਾਪਸ ਆ ਕੇ ਕਰਦੇ ਹਾਂ। ਔਰ ਇਸ ਵਕਤ ਇਸਲਾਮਾਬਾਦ ਸੇ ਆਲਰੇਡੀ ਵੋ ਸ਼ੋਅ ਸ਼ੁਰੂ ਹੋ ਚੁੱਕਾ ਹੋਗਾ ਆਰਜੇ ਜ਼ੀਸ਼ਾਨ ਨਾਸਰ ਕਾ ਗਾਣਾ।